क्यों छूटे बिन प्यार मन रे, क्यों छूटे बिन

Bye.

ਤਾਂ ਨਿਰਮਲ ਹੋਏ ਮਨ ਮੁਖ ਹਰ ਹਰ ਕਰ ਥਕੇ ਮੈਲ ਨਾ ਸਕੀ ਧੋਏ।

सोहंग आप पछाणिए, शब्द भेद पति आए गुरमुख।

Eso, que eso.

जिन प्रेम कियो तिन्हीं प्रभु पायो, साच कहूं सुन ले वो सो।

वाहे गुरु वाहे।

जन्म मरण दुख जाई दर्शन परसें गुरु कै।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਾਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲਖ ਵਾਰ
1: ਚੁਪੈ ਚੁਪ ਨਾ ਹੋਵੈ ਜੇ ਲਾਇ ਰਹਾ ਲਿਵ ਤਾਰ
0: ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ
1: ਸਿਆਣਪਾ ਲਖ ਹੋਏ ਤਾਂ ਇੱਕ ਨਾ ਚੱਲੈ ਨਾਲ
0: ਕਿਵ ਸਚਿਆਰਾ ਹੋਈ ਐ ਕਿਵ ਕੂੜ

0: ਮਿਲੈ ਵਡਿਆਈ,
1: ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ।
0: ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈ,
1: ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਖੋਏ,
2: ਨਾਨਕ ਹੁਕਮੈ ਜੇ ਬੁਝੈ ਤਾਂ ਹਮੈ ਕਹੇ ਨਾ ਕੋਈ,
1: ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨਿਸਾਨ,
2: ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ,
1: ਗਾਵੈ ਕੋ ਸਾਜ ਕਰੇ ਤਨਖੇ, ਗਾਵੈ ਕੋ ਜੀ ਲੈ ਫਿਰ ਦੇਹੇ,
2: ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ,
1: ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ,
2: ਦੇਂਦਾ ਦੇ ਲੈਂਦੇ ਥਕ ਪਾਏ, ਜੁਗਾ ਜੁਗੰਤਰ ਖਾਈ,
1: ਹੁਕਮੀ ਹੁਕਮ ਚਲਾਏ ਰਾਹ।

0: ਕੇ ਰੱਖੀਏ ਜਿਤ ਦਿਸੇ ਦਰਬਾਰ
1: ਮੋਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ
0: ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ
1: ਕਰਨੀ ਆਵੇ ਕਪੜਾ ਨਦਰੀ ਮੋਖ ਦੁਆਰ
0: ਨਾਨਕ ਏ ਵੇ ਜਾਣੀਏ ਸਭ ਆਪੇ ਸਚਿਆਰ
1: ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ
0: ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਦਾਨ
1: ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ
0: ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਿਆ ਸਮਾਈ
1: ਈਸ਼ਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ
0: ਜੇ ਉਹ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ
1: ਗਾਇਕ ਦੇਹ ਬੁਝਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰਨਾ ਜਾਈ
0: ਤੀਰਥ ਨਾਵਾ ਜੇ ਤਿਸ ਭਾਵਾਂ ਬਿਨ ਪਾਣੇ ਕੇ ਨਾਈ
1: ਜੇ ਤੀ ਸਿਰ ਠੋ ਪਾਈ ਵੇਖਾਂ ਬਿਨ ਕਰਮਾ ਕੇ ਮਿਲੈ ਲਈ
0: ਮਤ ਵਿਚ ਰਤਨ ਜਵਾਹਰ ਮਾਣਕ ਜੇ ਇਕ ਗੁਰ ਕੀ ਸਿੱਖ ਸੁਣੀ
1: ਗਾਇਕ ਦੇਹ ਬੁਝਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰਨਾ ਜਾਈ
0: ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ
1: ਨਵਾਂ ਖੰਡਾਵੇ ਜਾਣੀਏ ਨਾਲ ਚੱਲੇ ਸਭ ਕੋਈ
0: ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੈ
1: ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ
0: ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸਤਰੇ
1: ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ
0: ਦੇਹਾ ਕੋਈ ਨਾ ਸੁਜੀ ਜੇ ਤਿਸ ਗੁਣ ਕੋਈ ਕਰੇ
1: ਸੁਣੇ ਸਤ ਪੀਰ ਸੁਰਨਾ ਸੁਣੇ ਧਰ ਤਵਲੇ ਆਕਾਸ਼
0: ਸੁਣੇ ਦੀਪ ਲੋ ਪਾਤਾਲ ਸੁਣੇ ਪੋਏ ਨਾ ਸਕੇ
1: ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ
0: ਸੁਣੇ ਈਸ਼ਰ ਵਰਮਾ ਇੰਦ ਸੁਣੇ ਮੁਖ ਸਲਾਹਣ ਮੰਦ
1: ਸੁਣੇ ਜੋਗ ਜੁਗ ਤਨ ਭੇ ਸੁਣੇ ਸ਼ਾਹ ਸਿਮਰਤ ਵੇਦ
0: ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ
1: ਸੁਣੇ ਸਤ ਸੰਤੋ ਗਿਆਨ ਸੁਣੇ ਅੱਠ ਸਟ ਕਾ ਇਸ਼ਨਾਨ
0: ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੇ ਸਹਿਜ ਧਿਆਨ
1: ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ
0: ਸੁਣੇ ਸਰਾਂ ਗੁਣਾ ਕੇ ਗਾ ਸੁਣੇ ਸੇਖ ਪੀਰ ਪਾਤਸ਼ਾਹ
1: ਅੰਧੇ ਪਾਵੇ ਰਾਹੂ ਸੁਣੇ ਹਾਥ ਹੋਵੇ ਸਗਾਹੂ
0: ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ
1: ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਛੈ ਪਛਤਾਏ
0: ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਵੇ ਕਰਨ ਵਿਚਾਰ
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ
0: ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ
1: ਮੰਨੇ ਮੋਹ ਚੋਟਾ ਨਾ ਖਾਏ ਮੰਨੇ ਜਮ ਕੈ ਸਾਥ ਨਾ ਜਾਏ
0: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ
1: ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਤਸਿਉ ਪ੍ਰਗਟ ਜਾਏ
0: ਮੰਨੇ ਮਗ ਨਾ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ
0: ਮੰਨੇ ਪਾਵੇ ਮੋਖ ਦੁਆਰ ਮੰਨੇ ਪਰਵਾਰੇ ਸਦਾਰ
1: ਮੰਨੇ ਤਰੈ ਤਾਰੀ ਗੁਰਸਿੱਖ ਮੰਨੇ ਨਾਨਕ ਭਵੇ ਨਾ ਭਿੱਖ
0: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ
1: ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਹਿ ਮਾਨ
0: ਪੰਚੇ ਸੋਹੇ ਦਰਾ ਜਾਨ ਪੰਚਾਂ ਕਾ ਗੁਰ ਏਕ ਧਿਆਨ
1: ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ
0: ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ
1: ਜੇ ਕੋ ਬੁਝੈ ਹੋਵੇ ਸਚਿਆਰ ਧਵਲੇ ਉਪਰ ਕੀਤਾ ਭਾਰ
0: ਧਰਤੀ ਹੋਰ ਪਰੇ ਹੋਰ ਹੋਰ ਤਿਸੇ ਭਾਰ ਤਲੇ ਕਵਣ ਜੋਰ
1: ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੜੀ ਕਲਾਮ
0: ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ
1: ਕੀਤਾ ਤਾਨ ਸਵਾਲ ਰੂਪ ਕੇ ਧੀ ਦਾਤ ਜਾਣੇ ਕੌਣ ਕੂਤ
0: ਕੀਤਾ ਪਸਾਓ ਏਕੋ ਕਵਾਓ ਤਿਸੇ ਹੋਏ ਲੱਖ ਦਰਿਆਓ
1: ਕੁਦਰਤ ਕਵਣ ਕਹਾ ਵਿਚਾਰ ਵਾਰਨ ਜਾਵਾਂ ਏਕ ਵਾਰ
0: ਜੋਤ ਪਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਸੰਖ ਜਾਪ ਸੰਖ ਭਾਉ ਅਸੰਖ ਪੂਜਾ ਸੰਖ ਤਪ ਤਾਉ
0: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ
1: ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਅਸੰਖ ਦਾਤਾਰ
0: ਅਸੰਖ ਸੂਰ ਮੋਹ ਪਖਸਾਰ ਅਸੰਖ ਮੋਹ ਲੈ ਬੁਲਾਏ ਤਾਰ
1: ਕੁਦਰਤ ਕਵਣ ਕਹਾ ਵਿਚਾਰ ਵਾਰਨ ਜਾਵਾਂ ਇੱਕ ਵਾਰ
0: ਜੋਤ ਪਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ
0: ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲਵੜ ਹੱਤਿਆ ਕਮਾਏ
1: ਸੰਖ ਪਾਪੀ ਪਾਪ ਕਰ ਜਾਏ ਸੰਖ ਕੂੜਿਆਰ ਕੂੜੇ ਫਿਰਾਏ
0: ਅਸੰਖ ਮਲੇਸ਼ ਮਲ ਪਖਾਏ ਅਸੰਖ ਨਿੰਦਕ ਸਿਰ ਕਰੇ ਭਾਰ
1: ਨਾਨਕ ਨੀਚ ਕਹਿ ਵਿਚਾਰ ਵਾਰਨ ਜਾਵਾਂ ਇੱਕ ਵਾਰ
0: ਜੋਤ ਪਾਵੇ ਸਾਈ ਭਲੀ ਕਾਰ ਤੂੰ ਸਦਾ सलामत निरंकार।
1: संख नाव संख थाव गम गम संख लू।
0: असंख कहे सिर पार होए, अखरी नाम अखरी सला, अखरी ज्ञान गीत गुण गा।
1: अखरी लिखन बोलन बाण, अखरा सर संजोग बखान।
0: जिन्ने लिखे ते सिर नाहे, जे फरमाए तिपति पाए।
1: गीता गीता तेता नाउ बिन आवे नाही को थाउ।
0: कुदरत कवन का विचार, वारिया न जावा एक बार।
1: दो तुत पावे साई भली कार, तू सदा सलामत निरंकार।
0: पड़िए हथ पैर तंदे, पानी धोते उतरस खे।
1: भूत बलीते कपड़ होए, दे साबुन लिया हो धोए।
0: पड़िए मत पापा के संग,
1: नहीं पापी आखन नाही, कर कर करना लिख ले जाहु।
0: आपे बीज आपे ही खाओ, नानक हुक्मी आवो जाओ।
1: ताप दया दा दान, जे को पावे तलका मान।
0: सुनिया मनिया मन कीता पाओ, अंतर गह तीरथ मल नाओ।
1: सब गुण तेरे में नाही, कोई बिन गुण कीते भगत ना होए।
0: स्वस्थ आथ वाणी बरमाओ, सत सुहान सदा मन जाओ।
1: कवन सो वेला वक्त, कवन कवन थत कवन वार।
0: कवन सिरुति मह कवन, जित हुआ आकार।
1: न पाया पंडती, जे हो वह लेख पुराण।
0: वक्त न पायो का दिया, जे लिखन लेख कुरान।
1: वार न जोगी जान, तुमाओ न कोई।
0: जा करता सृष्टि को साजे, आपे जाने सोई।
1: कर आखा के साला, ही क्यों वरनी कब जाना।
0: नानक आखन सब को आखे, एक दो एक सियाना।
1: बड़ा साहेब बड़ी नाई, कीता जाका हो वह।
0: नानक जे को आपो जाने, अगे ज्ञान सो है।
1: पाताला पाताला खागा साया गा।
0: ओड़क ओड़क पाल थके, वेद कहन एक बात।
1: 618 कहन कते बांसलू एक तात।
0: लेखा होए त लिखी है, लेखे होए बनास।
1: नानक वड्डा आखिया, पे जाने आप।
0: साला ही सला, एती सुरत न पाईया।
1: नदियां तै वाह पवे, समुंद न जानिए।
0: समुंद सा सुल्तान गहरा, सेती माल तन।
1: पीढ़ी तोल न हो बनी, जित समनो न विसराए।
0: अंत न सिफती कहन न अंत, अंत न कर
1: अंत न वेखण सुनण ना अंत। अंत न जापै क्या मन मंत।
0: अंत न जापै कीता आकार, अंत न जापै पारा वार।
1: अंत कारण कीते बिरलाहि, ताके अंत न पाए जाहि।
0: एहो अंत न जाने कोए, बहुता कहिए बहुता होए।
1: बड़ा साहिब ऊंचा थाउ, ऊंचे ऊपर ऊंचा नाउ।
0: एवड ऊंचा होवे कोए, तिस ऊंचे को जाने सोए।
1: एवड आप जाने आप आप, नानक नदरी करमी दात।
0: बहुता करम लिखिया न जाए, वड्डा दाता तिल न तमाए।
1: किते मंगे जो दो पार, किते गणत नहीं विचार।
0: किते खप टूटे बेकार, किते लैले मुकर पाहे, किते मूरख खाई खाए।
1: किते दो पूछ सद मारे, पे दाते री दातार।
0: बंद खलासी पाने होए, होर आख न सके कोए।
1: एको खाए काखन पाए, हो जाने जीतिया मह खाए।
0: आपे जाने आपे दे, आखे से भी केई के।
1: जिसनो बख्शे सब साला, नानक पातशाही पातशाह।
0: अमूल गुण अमूल बपार, अमूल बपारिये मुल पंडार।
1: मुलावे मुल ले जाहि, मुल पाए मुला समाहि।
0: अमूल धर्म अमूल दीवान, अमूल तुल अमूल परवान।
1: मुल बख्शीश अमूल निशान, मुल कर्म अमूल फरमान।
0: अमूलो मुल आख्या न जाए, आख आख रहे लिवलाए।
1: आखे वेद पाठ पुराण, आखे पढ़े करे वख्यान।
0: आखे वरमे आखे इंद, आखे गोपी ते गो बिंद।
1: आखा ईश्वर आखे सिद्ध, आखे कीते कीते बुद्ध।
0: आखे दानम आखे देव, आखे सुर नर मुंजन सेव।
1: कीते आखे आखन पाए, कीते कह कह उठ उठ जाहि।
0: कीते कीते होर करे, ता आख न सके केई के।
1: जेवड़ पावे तेवड़ होए, नानक जाने साचा सोए।
0: जे को आखे बोल बिगाड़, ता लिखिए सिर गवारा गवार।
1: गुरुदार केहा सो कर केहा, जित बै सर्व संभाले।
0: वाजे नाद अनेक संखा, केते वावन हारे।
1: केते राग परी सो कहियन, केते गावन हारे।
0: गावे तुन्नो पौन पणी बैसंतर, गावे राजा धर्म द्वारे।
1: गावे चैत गुप्त लिख जाने, लिख लिख धर्म विचारे।
0: गावे ईश्वर वर्मा देवी, सोहन सदा सवारे।
1: गावे इंद दासन बैठे, देवतिया दर नाले।
0: गावे सिद्ध समाधि अंदर, गावन साध विचारे।
1: गावन जति सती संतोखी, गावे वीर करारे।
0: गावन पंडित पढ़ रखी सर, जुग जुग बेदा नाले।
1: गावे मोहनिया मन मोहन, सुरगा मश पयाले।
0: गावन रतन पाए तेरे, 68 तीरथ नाले।
1: गावे जोध महाबल सूरा, गावे खानी चारे।
0: गावे खंड मंडल पर पंडा, कर

0: ਵਿਚਾਰੇ,
1: ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ,
0: ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ,
1: ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂ ਪਾਈ,
0: ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸੀ ਵਡਿਆਈ,
1: ਜੋ ਸੁਭਾਵ ਸੋਈ ਕਰਸੀ ਹੁਕਮ ਨ ਕਰਨਾ ਜਾਈ,
0: ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ,
1: ਦਾ ਸੰਦੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ,
0: ਖਿੰਥਾ ਕਾਲ ਕਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ,
1: ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ,
0: ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ
1: ਵੇਸ, ਭੰਡਾਰਨ ਘਟ ਘਟ ਵਾਜੈ ਨਾਦ,
0: ਆਪ ਨਾਥ ਨਾਥੀ ਸਭ ਜਾਕੀ ਰਿੱਧ ਸਿੱਧ ਅਭਰਾ ਸਾਧ,
1: ਜੋਗ ਬਜੋਗ ਦੋਇਕਾਰ ਚਲਾਵੈ ਲੇਖੇ ਆਵੈ ਭਾਗ,
0: ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ,
1: ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ,
0: ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ,
1: ਸੁਭਾਵੈ ਤਵੈ ਚਲਾਵੈ।

0: ਆਸਣ ਲੋਏ ਲੋਏ ਭੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ
1: ਕਰ ਵੇਖੇ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ
0: ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
1: ਇੱਕ ਦੂਜੀ ਬੋਲਾ ਖੋਵੇ ਲੱਖ ਹੋਵੇ ਲੱਖ ਵੀਸ
0: ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼
1: ਏਕ ਰਾਜ ਪਤ ਪਵੜੀਆਂ ਚੜੀਆ ਹੋਏ ਅਕੀਸ
0: ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ
1: ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ
0: ਆਖਣ ਜੋਰ ਚੁਪੇ ਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ
1: ਜੋਰ ਨਾ ਜੀਵਨ ਮਰਨ ਜੋਰ ਜੋਰ ਨਾ ਰਾਜ ਮਾਲ ਮਨਸੂਰ
0: ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ
1: ਸਾਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ
0: ਰਾਤੀ ਰੁੱਤੀ ਤਿੱਥੀ ਵਾਰ ਪਵਨ ਪਾਣੀ ਅਗਨੀ ਪਾਤਾਲ
1: ਧਰਤੀ ਥਾਪ ਰੱਖੀ ਧਰਮਸਾਲ ਤਸਵੇ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕੋ ਅਨੰਤ
0: ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਪਵਨ ਪਾਣੀ ਬੈਸੰਤਰ ਕੇਤੇ ਕਾਨ ਮਹੇਸ਼
1: ਬਰਮੇ ਘਾਟ ਘੜੀਏ ਰੂਪ ਰੰਗ ਕੇ ਵੇਸ
0: ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼
1: ਅੰਤ ਚਾਂ ਸੂਰ ਕੇਤੇ ਕੇਤੇ ਮੰਡਲ ਦੇਸ
0: ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ
1: ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ
0: ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ
1: ਕੇਤੀਆ ਸੁਰਤੀ ਸੇਵ ਕੇਤੇ ਨਾਨਕ ਅੰਤ ਨਾ ਅੰਤ
0: ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋਡ ਆਨੰਦ
1: ਧਰਮ ਕੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਏ ਬਹੁਤ ਅਨੂਪ
0: ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ
1: ਘੜੀਏ ਸੁਰਤ ਮਾਤਮਨ ਬੁੱਧ ਤਿੱਥੇ ਘੜੀਏ ਸੁਰਾਂ ਸਦਾ ਕੀ ਸੁਧ
0: ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ
1: ਤਿੱਥੇ ਜੋਧ ਮਹਾਬਲ ਸੂਰ ਤਨ ਮੈਂ ਰਾਮ ਰਹਿਆ ਭਰਪੂਰ
0: ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨਾ ਕਥਨੇ ਜਾਏ
1: ਮਰਨ ਠਾਗੀ ਜਾਏ ਜਨ ਕੈ ਰਾਮ ਵਸੈ ਮਨ ਮਾਹੇ
0: ਜਿੱਥੇ ਭਗਤ ਵਸੈ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ
1: ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ
0: ਜਿੱਥੇ ਖੰਡ ਮੰਡਲ ਪ੍ਰਪੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ
1: ਜਿੱਥੇ ਲੋ ਲੋ ਆਕਾਰ ਜਬ ਜਬ ਹੁਕਮ ਤਬੈ ਤਬਕਾਰ
0: ਵੇਖੇ ਵਿਖਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ
1: ਜਤ ਭਾਰਾ ਧੀਰਜ ਸੁਨਿਆਰ ਹਰਨ ਮਤ ਵੇਦ ਹਥਿਆਰ
0: ਖੱਲਾ ਅਗਨ ਤਪਤਾਓ ਭਾਂਡਾ ਪਾਓ ਅੰਮ੍ਰਿਤ ਟਾਲ ਘੜੀਏ ਸ਼ਬਦ ਸਚੀਟ

0: ਓਅੰਕਾਰ ਸਤਿਗੁਰੂ ਪ੍ਰਸਾਦ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹ ਦਸਵੀਂ ਛਪੈ ਸੰਤੋ ਪ੍ਰਸਾਦ ਚੱਕਰ ਚਿਹ ਨਰ ਵਰਨ ਜਾ ਤਰ ਪਾਤ ਨਹਿੰਜੇ
1: ਰੂਪ ਰੰਗ ਰੇਖ ਪੇਕੋ ਕਹਿ ਨਾ ਸਕਤ
0: ਗਏ ਚਲ ਮੂਰਤ ਅਨੁਭਵ ਪ੍ਰਕਾਸ਼ ਮਿਤੋ ਜਿ ਕਹਿ ਜੈ
1: ਕੋਟ ਇੰਦ੍ਰਿਨ ਦਾਨ ਸ਼ਾਹੂ ਸ਼ਨਾਹਣ ਗਣਿ ਜੈ
0: ਪਵਨ ਮੀਪ ਸੌਰ ਨਾਰਿਆ ਸੌਰ ਨੇਤ ਨੇਤ ਬੰਤਰਨ ਕਹਿ ਤੂ
1: ਕਬ ਸਰਵ ਨਾਮ ਕਥੇ ਕਵਨ ਕਰਮ ਨਾਮ ਬਰਨਾਤ ਸਮਤ ਭੁਜੰਗ ਪਰਿਆਤਿ ਛੰਦ
0: ਨਮਸਤੁ ਅੰਕਾਲੇ ਨਮਸਤੁ ਅੰਕਿਰਪਾਲੇ ਨਮਸਤੁ ਰੂਪੇ ਨਮਸਤੁ ਅਨੂਪੇ
1: ਨਮਸਤੰਗ ਪੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ
0: ਨਮਸਤੰਗ ਅੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ
1: ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ
0: ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ
1: ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ
0: ਨਮਸਤੰਗ ਅੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ
1: ਨਮਸਤੰਗ ਸੋਏਕੇ ਨਮਸਤੰਗ ਨੇਕੇ ਨਮਸਤੰਗ ਪੂਤੇ ਨਮਸਤੰਗ ਜੂਪੇ
0: ਨਮਸਤੰਗ ਨਰਕਰਮੀ ਨਮਸਤੰਗ ਨਰਭਰਮੀ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਭੇਸ਼ੇ
1: ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਦਾਤੇ ਨਮਸਤੰਗ ਨਿਰਗਾਤੇ
0: ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ
1: ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤਿਰਮਾਨੇ ਨਮਸਤੰਗ ਨਿਰਦਾਨੇ
0: ਨਮਸਤੰਗ ਆਏ ਨਮਸਤੰਗ ਬਾਹੇ ਨਮਸਤੰਗ ਤਰਵਰਗੇ ਨਮਸਤੰਗ ਸਰਗੇ
1: ਨਮਸਤੰਗ ਪਰਭੋਗੇ ਨਮਸਤੰਗ ਸਜੋਗੇ ਨਮਸਤੰਗ ਰੰਗੇ ਨਮਸਤੰਗ
0: ਪੰਗੇ ਨਮਸਤੰਗ ਨਮਸਤੰਗ ਜਲਾਸ਼ਰੀ ਨਮਸਤੰਗ ਨਿਰਾਸ਼ਰੀ
1: ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਵੇ ਨਮਸਤਸ ਅਜਵੇ
0: ਸੰਗ ਦੇਸੇ ਨਮਸਤੰਗ ਭੇਸੇ ਨਮਸਤੰਗ ਨਰਤਾਮੀ ਨਮਸਤੰਗ ਨਰਬਾਮੀ
1: ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ
0: ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ
1: ਨਮਸਤਸ ਦੇਵੈ ਨਮਸਤੰਗ ਪੇਵੈ ਨਮਸਤੰਗ ਜਨਮੇ ਨਮਸਤੰਗ ਸੁਬਨਮੇ
0: ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ
1: ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਨੇ ਨਮਸਤੰਗ ਮਰਨੇ
0: ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਬ ਧੰਦੇ ਨਮੋਸਤਾ ਬੰਦੇ
1: ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ
0: ਨਮਸਤੰਗ ਅਨੰਤੇ ਨਮਸਤੰਗ ਮਹਾਂਤੇ ਨਮਸਤਸਤਰਾਗੇ ਨਮਸਤੰਗ ਸੁਹਾਗੇ
1: ਨਮੋ ਸਰਬ ਸੋਖੰਗ ਨਮੋ ਸਰਬ ਭੋਖੰਗ ਨਮੋ ਸਰਬ ਕਰਤਾ ਨਮੋ ਸਰਬ ਹਰਤਾ
0: ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ

0: ਯਾਦ ਹੈ
1: ਜਨਮ ਹੈ ਅਵਰਨ ਹੈ ਅਪੂਤ ਹੈ ਅਪਰਨ ਹੈ
0: ਗਾਂਜਾ ਪਾਂਜਾ ਚੂਜਾ ਚਾਂਜਾ
1: ਅਮੀਖ ਹੈ ਰਫੀਕ ਹੈ ਅਦੰਦ ਹੈ ਅਬੰਦ ਹੈ
0: ਤਰਬੂਜ ਹੈ ਸੂਜ ਹੈ ਕਾਲ ਹੈ ਜਾਲ ਹੈ
1: ਅਲਾਹ ਹੈ ਅਜਾ ਹੈ ਅਨੰਤ ਹੈ ਮਹੰਤ ਹੈ
0: ਹਰੀ ਕਨ ਸ੍ਰੀ ਕੰਡ ਰਲਾਂਬ ਹੈ ਸਭ ਹੈ
1: ਅਗੰਮ ਹੈ ਅਜੰਮ ਹੈ ਅਪੂਤ ਹੈ ਅਸ਼ੂਤ ਹੈ
0: ਅਲੋਕ ਹੈ ਅਸ਼ੋਕ ਹੈ ਕਰਮ ਹੈ ਭਰਮ ਹੈ
1: ਅਜੀਤ ਹੈ ਅਪੀਤ ਹੈ ਅਬਾ ਹੈ ਅਗਾ ਹੈ
0: ਮਾਨ ਨਿਧਾਨ ਹੈ ਨੇਕ ਹੈ ਫਰੀਕ ਹੈ
1: ਚੰਗ ਪਰਿਆ ਤ੍ਰਿਸ਼ੰਦ
0: ਨੌ ਸਰਮਾਨ ਸਮਾਸਤੀ ਨਿਧਾਨੇ ਨੌ ਦੇਵ ਦੇਵੇ ਅਭੇਖੀ ਅਭੇਵੇ
1: ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗੌਣੇ ਨਮੋ ਸਰਬ ਪੌਣੇ
0: ਨਾਥੇ ਨਿਰਸੰਗੀ ਪਰਮਾਥੇ ਨੋ ਭਾਨ ਭਾਨੇ ਨੋ ਮਨ ਮਾਨੇ
1: ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ
0: ਨੌ ਨਰਤ ਨਰਤ ਨੌ ਨਾਦ ਨਾਦੇ ਨੋ ਪਾਨ ਪਾਨੇ ਨੋ ਬਾਦ ਬਾਦੇ
1: ਅਨੰਗੀ ਅਨਾਮੇ ਸਮਸਤੀ ਸਰੂਪੇ ਪਰਭੰਗੀ ਪਰਮਾਥੇ ਸਮਸਤੀ ਬਹੁਤੇ
0: ਲੰਕ ਬਣਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸੰਗ ਪਰਮ ਰੂਪੇ
1: ਨਮੋ ਜੋਗ ਜਗੇਸ਼ਵਰਮ ਪਰਮ ਸਿੱਧੇ ਨਮੋ ਰਾਜ ਰਜੇਸ਼ਵਰਮ ਪਰਮ ਵਿਦੇ
0: ਨਮੋ ਸ਼ਾਸਤਰ ਪਾਣੀ ਨਮੋ ਆਸਤਰ ਮਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ
1: ਅਪੇਖੀ ਅਪਰਮੀ ਅਪੋਗੀ ਅਪੁਗਤੇ ਨਮੋ ਜੋਗ ਜਗੇਸ਼ਵਰਮ ਪਰਮ ਜੁਗਤੇ
0: ਮੋਨਤ ਨਾਰਾਇਣ ਕਰੂਰ ਕਰਮੀ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ
1: ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹੰ ਨਮੋ ਪੂਪੇ
0: ਨਮੋ ਦਾਨ ਦਾਨੀ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਸ਼ਨਾਨੇ
1: ਨਮੋ ਮੰਤਰੰ ਮੰਤਰੰ ਨਮੋ ਜੰਤਰੰ ਜੰਤਰੰ ਨਮੋ ਇਸ਼ਟੇ ਇਸ਼ਟੇ ਨਮੋ ਤੰਤਰੰ ਤੰਤਰੰ
0: ਸਦਾ ਸਚਿਦਾਨੰਦ ਸਰਵੰ ਪਰਨਾਸੀ ਨੂੰ ਪਿਰੂਪੇ ਸਮਸਤਲ ਨਿਵਾਸੀ
1: ਸਦਾ ਸਿੱਧ ਦਾ ਬੁੱਧ ਦਾ ਬ੍ਰਿਤ ਕਰਤਾ ਅਦੋ ਉਰਧਰ ਧੰਗ ਅਗੰਗ ਉੰਗ ਹਰਤਾ
0: ਪਰਮ ਪਰਮ ਪਰਮੇਸ਼ਰੰ ਪੁਰਸ਼ ਪਾਲੰ ਸਦਾ ਸਰਵਦਾ ਸਦਾਤਾ ਦਿਆਲੰ
1: ਅਸ਼ੇਦੀ ਅਪੇਦੀ ਅਨਾਮੰਗ ਕਾਮੰ ਸਮਸਤੋ ਪਰਾਜੀ ਸਮਸਤ ਸਤਾਮੰ ਤੇਰਾ ਜੋਰ ਚਾਚਰੀ ਛੰਦ
0: ਗਲੇ ਹੈ ਥਲੇ ਹੈ ਪੀਤ ਹੈ ਪੇ ਹੈ
1: ਪ੍ਰਭੂ ਹੈ ਅਜੂ ਹੈ ਅਦੇਸ ਹੈ ਅਪੇਸ ਹੈ ਪੁਚੰਗ ਪਰਿਆ ਤਿਸ਼ੰਦ
0: ਦਾਦੇ ਅਬਾਦੇ ਅਨੰਦੀ ਸਰੂਪੇ ਨੋ ਸਰਮਾਨੇ ਸਮਸਤੇ ਨਿਧਾਨੇ
1: ਨਮਸਤੰ ਨਿਰਥਾਪੇ ਨਮਸਵੰ ਪਰਮਾਤੇ ਨਮਸਵੰ ਅਗੰਜੇ ਨਮਸਵੰ ਅਪੰਜੇ
0: ਨਮਸਵੰ ਕਾਲੇ ਨਮਸਵੰ ਪਾਲੇ ਨਮ ਸਰਬਦੇਸੇ ਨਮ ਸਰਪੇਸੇ
1: ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਹਾ ਮਾਹੇ
0: ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੁਖ ਸੁਖੇ
1: ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਪ੍ਰੀਤੰ
0: ਨਮੋ ਸਰਬ ਗਿਆਨੰ ਨਮੋ ਪਰਮ ਤਾਰੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ
1: ਨਮੋ ਸਰਬ ਦ੍ਰਿਸੰ ਨਮੋ ਸਰਬ ਕ੍ਰਿਸੰ ਨਮੋ ਸਰਬ ਰੰਗੇ ਤਰਭੰਗੀ ਅਨੰਗੇ
0: ਨਮੋ ਜੀਵ ਜੀਵੰ ਨਮੋ ਬੀਜ ਬੀਜੇ ਖਿਜੇ ਭਿਜੇ ਸਮਸਤੰ ਪ੍ਰਸਿਜੇ
1: ਕਿਰਪਾਲੰ ਸਰੂਪੇ ਕੋ ਕਰਮੰ ਪਨਾਸੀ ਸਦਾ ਸਰਬਦਾ ਰਿਧ ਸਿਧੰ ਨਿਵਾਸੀ ਚਰਪਟ ਸ਼ੰਤ ਵੈ ਪ੍ਰਸਾਦ
0: ਅੰਮ੍ਰਿਤ ਕਰਮੀ ਅੰਬਰ ਧਰਮੇ ਖਲ ਜੋਗੇ ਚਰ ਭੋਗੇ
1: ਅਚਲ ਰਾਜੇ ਅਟਲ ਸਾਜੇ ਅਖਲ ਧਰਮੰਗ ਲੱਖ ਕਰਮੰਗ
0: ਸਰਵੰ ਦਾਤਾ ਸਰਵੰ ਗਿਆਤਾ ਸਰਵੰ ਭਾਨੇ ਸਰਵੰ ਮਾਨੇ
1: ਸਰਵੰ ਪ੍ਰਾਣੰ ਸਰਵੰ ਤ੍ਰਾਣੰ ਸਰਵੰ ਭੁਕਤਾ ਸਰਵੰ ਜੁਗਤਾ
0: ਸਰਵੰ ਦੇਵੰ ਸਰਵੰ ਭੇਵੰ ਸਰਵੰ ਕਾਲੇ ਸਰਵੰ ਪਾਲੇ
1: ਰਵਾਲ ਸ਼ੰਤ ਵੈ ਪ੍ਰਸਾਦ
0: ਆਦਿ ਰੂਪ ਨਾਦ ਮੂਰ ਜੋਨ ਪੁਰਖ ਅਪਾਰ
1: ਸਰਵ ਮਾਨ ਤਿਰਮਾਨ ਦੇਵ ਭੇਵ ਆਦਿ ਉਦਾਰ
0: ਪਰ ਪਾਲਕ ਸਰਵ ਕਾਲਕ ਸਰਵ ਕੋਪਨ ਕਾਲ
1: ਜਿੰਦਰ ਤਤਰ ਬ੍ਰਹਾਜੀ ਅਵਦੂਤ ਰੂਪ ਪ੍ਰਸਾਦ ਨਾਮ
0: ਥਾਨ ਜਾਤ ਜਾਕ ਰੂਪ ਰੰਗ ਨਾ ਰੇਖ
1: ਆਦਿ ਪੁਰਖ ਆਧਾਰ ਮੂਰਤ ਜੋਨ ਆਦਿ ਸੇਖ
0: ਸੌਰ ਨਾ ਭੇਸ ਜਾਕ ਰੂਪ ਰੇਖ ਨਾ ਰਾਗ
1: ਜੰਤਰ ਤਤਰ ਦਿਸਾ ਵਿਸਿਆ ਹੋਏ ਫੈਲਿਓ ਨਾਗ
0: ਨਾਮ ਕਾਮੀਨ ਭੇਖ ਧਾਮ ਨਹਿ ਜਾਹੀ
1: ਸਰਬ ਮਾਨ ਸਰਵਤਰ ਮਾਨ ਸਦੈ ਮਾਨ ਤਾਏ
0: ਮੂਰਤ ਨੇਕ ਦਰਸ਼ਨ ਕੀਨ ਰੂਪ ਨੇਕ
1: ਖੇਲ ਖੇਲ ਖੇਲ ਖੇਲਨ ਅੰਤ ਕੋ ਫਿਰ ਏਕ
0: ਵੇ ਨਾ ਜਾਣੇ ਜੇ ਬੇਦ ਔਰਕਤੇ
1: ਰੂਪ ਰੰਗ ਨਾ ਜਾਤ ਪਾਸੋ ਜਾਣੀਏ ਕਹਿ ਜੇ
0: ਆਤਮਾਤਮ ਜਾਤ ਜਾਕਰ ਜਨ ਮਰਨ ਵਿਹੀਨ
1: ਚੱਕਰ ਵਕਰ ਫਿਰੇ ਚੱਤਰ ਚੱਕ ਮਾਨੀਏ ਪ੍ਰਤੀਨ
0: ਪੌਦਾ ਕੇ ਬਖਾ ਜਗ ਜਾਪੀ ਜੇ ਜਾਪ
1: ਆਦ ਦੇਵਨ ਆਦ ਮੂਰਤ ਥਾ ਪਿਓ ਸਵੈ ਜੇ ਥਾਪ
0: ਪਰਮ ਰੂਪਣੀ ਤੇ ਮੂਰਤ ਪੂਰਨ ਪੁਰਖ ਅਪਾਰ
1: ਸਰਬ ਵਿਸਿਓ ਰਚਿਓ ਸਿਯੰਭਵ ਗੜਨ ਪੰਜਨ ਹਾਰ
0: ਕਾਲਹੀਨ ਕਲਾ ਸੰਯੁਗਤ ਕਾਲ ਪੁਰਖ ਦੇਸ
1: ਧਰਮ ਤਾਨ ਸੋ ਪਰਮ ਰਹਿਤ ਪੂਤ ਲੱਖ ਪੇਸ
0: ਅੰਗਰਾਗ ਨ ਰੰਗ ਜਾਕਾ ਜਾਤ ਪਾਤ ਨ ਨਾਮ
1: ਗਰਭ ਗੰਜਨ ਦੁਸ਼ਟ ਪੰਜਨ ਮੁਕਤ ਦਾਇਕ ਕਾਮ
0: ਆਪ ਰੂਪ ਅਮੀਕਾਨ ਉਸਤਦ ਇਕ ਪੁਰਖ ਅਵਧੂਤ
1: ਗਰਭ ਗੰਜਨ ਸਰਬ ਪੰਜਨ ਆਦ ਰੂਪ ਸੂਤ
0: ਅੰਗਹੀਨ ਭੰਗ ਨਾਤਮ ਇਕ ਪੁਰਖ ਅਪਾਰ
1: ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਿਤ ਪਾਰ
0: ਸਰਬ ਗੰਤਾ ਸਰਬੰਤਾ ਸਰਬ ਤੇ ਅਨਭੇਖ
1: ਸਰਬ ਸਾਸਨ ਨਾ ਜਾਣੀਐ ਜੈ ਰੂਪ ਰੰਗ ਰੇਖ
0: ਪਰਮ ਵੇਦ ਪੁਰਾਣ ਜਾ ਕੇ ਨਿਤ ਭਗਤ ਨਿਤ
1: ਕੋਟ ਸਿਮਰਤ ਪ੍ਰਾਣ ਸਾਸਨ ਆਵੀਏ ਬਹੁਚਿਤ ਮਦ ਪਾਰ ਸ਼ੰਤ ਵੈ ਪ੍ਰਸਾਦ
0: ਗੁਣਗਾਨੁਦਾਰ ਮਹਿਮਾ ਪਾਰਾਸਨ ਭੰਗ ਉਪਮਾਨ ਅੰਗ
1: ਅਨੁਭਵ ਪ੍ਰਕਾਸ ਨਿਸਿਨਾਸ ਆ ਜਾਨ ਬਾਹੋ ਸ਼ਾਹਾਨ ਸ਼ਾਹ
0: ਰਾਜਾਨ ਰਾਜ ਪਾਨਾਨ ਭਾਣ ਦੇਵਾਂ ਦੇ ਉਪਮਾ ਮਹਾਨ
1: ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਗ ਕਾਲਾਨ ਕਾਲ
0: ਪੁਤਾਂਗਾ ਬਾ ਭੰਗਤ ਮਿਤ ਪਰ ਗੁਣ ਗਨ ਉਦਾਰ
1: ਗੁਣ ਗਨ ਪ੍ਰਣਾਮ ਨਿਰਭੈਨ ਕਾਮ ਅਤੁਟ ਪ੍ਰਚੰਡ ਮਿਤ ਗਤ ਅਖੰਡ
0: ਅਦ੍ਰਿਸ਼ਯ ਕਰਮ ਦ੍ਰਿਸ਼ਯ ਧਰਮ ਸਰਬਾ ਪ੍ਰਣਾਂਡ ਅੰਡ ਨਿਰਬਾਡ
1: ਚਾਚਰੀ ਸ਼ੰਤ ਵੈ ਪ੍ਰਸਾਦ
0: ਗੋਬਿੰਦੇ ਮੁਕੰਦੇ ਉਦਾਰੀ ਅਪਾਰੀ
1: ਹਰਿਯਮ ਕਰਿਯਮ ਨੇ ਨਾਮੇ ਅਕਾਮੇ ਪਚੰਗ ਪਰਿਆਤ ਛੰਦ
0: ਜਤ ਚੱਕਰ ਕਰਤਾ ਜਤ ਚੱਕਰ ਹਰਤਾ ਜਤ ਚੱਕਰ ਦਾਨੇ ਜਤ ਚੱਕਰ ਜਾਨੇ
1: ਚਤਰ ਚੱਕਰ ਵਰਤੀ ਚਤਰ ਚੱਕਰ ਪਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ
0: ਜਤ ਚੱਕਰ ਪਾਸੇ ਜਤ ਚੱਕਰ ਵਾਸੇ ਜਤ ਚੱਕਰ ਮਾਨੇ ਜਤ ਚੱਕਰ ਦਾਨੇ ਆਏ
1: ਚਾਚਰੀ ਛੰਦ
0: ਨਾ ਸਤਰ ਨ ਮਿੱਤਰ ਨ ਭਰਮ ਨ ਪਿੱਤਰ
1: ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ
0: ਨਾ ਚਿੱਤਰ ਨ ਮਿੱਤਰ ਪਰਿਹ ਪਵਿੱਤਰ
1: ਪਰਦੇਸੇ ਅਦੇਸੇ ਅਦ੍ਰਿਸੇ ਅਕ੍ਰਿਸੇ ਭਗਵਤੀ ਸ਼ੰਤ ਵੈ ਪ੍ਰਸਾਦ ਕਫਤੇ
0: ਆਸ਼ਿਸ਼ ਦੇਸਾ ਕਿਆ ਬਿਜ ਭੀਸਾ ਕਿਆ ਗੰਜ ਕਰਮ ਕਿਆ ਪੰਜ ਭਰਮ
1: ਕਿਆ ਬਿਜ ਲੋਕੇ ਕਿਆ ਦਿਤ ਸੋਕੇ ਕਿਆ ਬਦੂਤ ਵਰਨੇ ਕੈ ਬੈ ਪੂਤ ਖਰਨੇ
0: ਰਾਜੰਗ ਪ੍ਰਭਾਂ ਕੇ ਧਰਮ ਤੋ ਜਾਏ ਕਿਆ ਸੁਖ ਵਰਨ ਕੇ ਸਰਬਾ ਭਰਨ
1: ਕੇ ਜਗਤੰ ਕੀਰਤੀ ਹੈ ਕੇ ਸ਼ਤਰੰਗ ਛਤਰੀ ਹੈ ਕੇ ਬ੍ਰਹਮੰਗ ਸਰੂਪੇ ਕੇ ਅਨੁਪਵ ਅਨੁਪੇ
0: ਯਾਦ ਦੇਵ ਕੇ ਆਪ ਭੀਵੰਗ ਚਿਤਰੰਗ ਵਿਹੀਨ ਕੇ ਕੈ ਦੀਨ
1: ਰੋਜ਼ੀ ਰਜ਼ਾ ਕੇ ਰਹੀਮੇ ਰਿਹਾ ਕੇ ਕੀ ਪਾਕ ਵੈਬ ਹੈ ਕੇ ਗੈਬਲ ਗੈਬ ਹੈ
0: ਕਿਆ ਬੁਲ ਗੁਨਾਹ ਹੈ ਕੇ ਸ਼ਾਨ ਸ਼ਾਇ ਕਾਰਨ ਕੁਨੰਦ ਹੈ ਕੀ ਰੋਜੀ ਦਹੰਦ ਹੈ
1: ਕੇ ਰਾਜ ਕਰਹੀਮ ਹੈ ਕੇ ਕਰਮੰ ਕਰੀਮ ਹੈ ਕੇ ਸਰਵੰ ਕਲੀ ਹੈ ਕੇ ਸਰਵੰ ਦਲੀ ਹੈ
0: ਸਰਬਤਰ ਮਾਨੇ ਕੇ ਸਰਬਤਰ ਦਾਨੇ ਕੇ ਸਰਬਤਰ ਗਾਉਣਾ ਕੇ ਸਰਬਤਰ ਪਾਉਣਾ
1: ਕੇ ਸਰਬਤਰ ਦੇਸ ਹੈ ਕੇ ਸਰਬਤਰ ਪੇਸ ਹੈ ਕੇ ਸਰਬਤਰ ਰਾਜੇ ਕੇ ਸਰਬਤਰ ਸਾਜੇ
0: ਸਰਬਤਰ ਦੀਨਾ ਕੇ ਸਰਬਤਰ ਲੀਨਾ ਕੇ ਸਰਬਤਰ ਜਾਹੋ ਕੇ ਸਰਬਤਰ ਪਾਹੋ
1: ਕੇ ਸਰਬਤਰ ਦੇਸ ਹੈ ਕੇ ਸਰਬਤਰ ਪੇਸ ਹੈ ਕੇ ਸਰਬਤਰ ਕਾਲ ਹੈ ਕੇ ਸਰਬਤਰ ਪਾਲੇ
0: ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ
1: ਕੇ ਸਰਬਤਰ ਕਾਜੇ ਕੇ ਸਰਬਤਰ ਰਾਜੇ ਕੇ ਸਰਬਤਰ ਸੁਖ ਹੈ ਕੇ ਸਰਬਤਰ ਭੁੱਖ ਹੈ
0: ਸਰਬਤਰ ਤਰਾਣਾ ਕੇ ਸਰਬਤਰ ਪ੍ਰਾਣਾ ਕੇ ਸਰਬਤਰ ਦੇਸ ਹੈ ਕੇ ਸਰਬਤਰ ਭੇਸ ਹੈ
1: ਕੇ ਸਰਬਤਰ ਮਾਨੀਏ ਸਦੈਵੰ ਪ੍ਰਧਾਨੀ ਹੈ ਕੇ ਸਰਬਤਰ ਜਾਪੀਏ ਕੇ ਸਰਬਤਰ ਤਾਪੀਏ
0: ਸਰਬਤਰ ਭਾਨ ਕੇ ਸਰਬਤਰ ਮਾਨ ਕੇ ਸਰਬਤਰ ਇੰਦਰ ਕੇ ਸਰਬਤਰ ਚੰਦਰ
1: ਕੇ ਸਰਵੰ ਕਲੀ ਮੈਂ ਕੇ ਪਰਮੰ ਪਹੀ ਮੈਂ ਕੇ ਆਕਲ ਅਲਾਮੇ ਕੇ ਸਾਹਿਬ ਕਲਾਮੇ
0: ਯੋ ਸੁਣ ਲੋ ਵਜੂਆ ਤਮਾਮ ਲ ਰੁਜੂਆ ਮੈਂ ਸੋ ਸਲਾਮ ਐ ਸਾਲੀ ਖਤਮ ਦਾ ਮੈਂ
1: ਗਨੀ ਮਲ ਸ਼ਖਸਤੇ ਗਰੀਬ ਅਲ ਪਰਸਤੇ ਬਲੰਦਲ ਮਕਾਨੇ ਜਮੀਨ ਅਲ ਜਮਾਨੇ
0: ਤਮਿਲ ਤਮਾਮ ਰੁਜੂ ਅਲ ਨਿਧਾਨ ਆਰੀ ਫੁੱਲ ਜੀ ਮੈਂ ਰਜਾ ਇਕ ਯਕੀਨ ਐ
1: ਅਨੇਕ ਅਲ ਤਰੰਗ ਹੈ ਅਪੇਦ ਹੈ ਅਪੰਗ ਹੈ ਅਜੀਜ਼ ਅਲ ਨਿਵਾਸ ਹੈ ਗਨੀ ਮਲ ਖਰਾਜ ਹੈ ਰੱਖ
0: ਸਰੂਪ ਅਤਰ ਮੁਕਤ ਭੂਤਾਂ ਪ੍ਰਭਗਤ ਪ੍ਰਭਾ ਹੈ ਸੁਜੁਕਤ ਸੁਦਾ ਹੈ
1: ਸਦੈਵੰਗ ਸਰੂਪ ਹੈ ਅਪੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਵ ਸਾਜ ਹੈ
0: ਸਮਸਤੋ ਸਲਾਮ ਸਦੈਵ ਕਾਮਨ ਬਾਸ ਰੂਪ ਹੈ ਗਾਦ ਅਨੂਪ ਹੈ
1: ਓ ਗਾਦ ਰੂਪੇ ਅਨਾਦ ਸਰੂਪੇ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਿਕਾਮੇ
0: ਤਰਬਰ ਬਾਦੇ ਗੰਜੇ ਅਗਾਦੀ ਸੁਭੰਗ ਸਰਭਾਗੇ ਸਰਬ ਅਨੁਰਾਗੀ
1: ਤ੍ਰਿਪੁਕਤ ਸਰੂਪ ਹੈ ਅਸ਼ਿਜ ਹੈ ਅਸ਼ੂਤ ਹੈ ਕੇ ਨਰਕਨ ਪਰਨਾਸ ਹੈ ਪ੍ਰਿਥਿਅਲ ਪਰਵਾਸ ਹੈ
0: ਨਿਰੁਕਤ ਪ੍ਰਭਾ ਹੈ ਸਦਾ ਵੰਗ ਸਦਾ ਭੋਗ ਸਰੂਪ ਪ੍ਰਯੁਕਤ ਅਨੂਪ ਹੈ
1: ਨਿਰੁਕਤ ਸਦਾ ਹੈ ਵਿਪੁਕਤ ਪ੍ਰਵਾਹ ਹੈ ਅਨੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਚਾਚਰੀ ਛੰਦ
0: ਅੰਗ ਨੰਗ ਭੀਖ ਲੇਖ
1: ਹੈ ਅਪਰਮ ਹੈ ਅਕਰਮ ਹੈ ਅਨਾਦ ਹੈ ਜਗਾਦ ਹੈ
0: ਜੈ ਹੈ ਬਹਿ ਹੈ ਭੂਤ ਹੈ ਤੂਤ ਹੈ
1: ਅਨਾਸ ਹੈ ਉਦਾਸ ਹੈ ਅਦੰਦ ਹੈ ਅਬੰਦ ਹੈ
0: ਭਗਤ ਹੈ ਵਿਰਕਤ ਹੈ ਨਾਸ ਹੈ ਪ੍ਰਕਾਸ਼ ਹੈ
1: ਨਿਚਿੰਤ ਹੈ ਸੁਨਿਤ ਹੈ ਅਲੇਖ ਹੈ ਅਦੇਖ ਹੈ
0: ਲੇਖ ਹੈ ਭੇਖ ਹੈ ਟਹ ਹੈ ਗਹ ਹੈ
1: ਅਸੰਭ ਹੈ ਅਗਮ ਹੈ ਅਨੀਲ ਹੈ ਅਨਾਦ ਹੈ
0: ਨਿਤ ਹੈ ਸੁਨਿਤ ਹੈ ਜਾਤ ਹੈ ਜਾਤ ਹੈ
1: ਚਰਪਟ ਸ਼ੰਤ ਵੈ ਪ੍ਰਸਾਦ
0: ਸਰਬੰਗਾਂਤਾ ਸਰਬੰਗਾਂਤਾ ਸਰਬੰਖਿਆਤਾ ਸਰਬੰਗਿਆਤਾ
1: ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ
0: ਸਰਬੰਗ ਕਰਮੰਗ ਸਰਬੰਗ ਧਰਮੰਗ ਸਰਬੰਗ ਜੁਗਤਾ ਸਰਬੰਗ ਮੁਕਤਾ
1: ਰਸਾਵਲ ਸ਼ੰਤ ਵੈ ਪ੍ਰਸਾਦ
0: ਨਮੋ ਨਰਕ ਨਾਸੀ ਸਦੈਵੰਗ ਪ੍ਰਕਾਸ਼ੇ ਅਨੰਗੰਗ ਸਰੂਪੇ ਭੰਗੰਗ ਬਭੂਤੇ
1: ਪਰਮਾਥੰਗ ਪਰਮਾਥੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਬਾਦ ਬਭੂਤੇ
0: ਗੀ ਅਨਾਮੇ ਤਰਭੰਗੀ ਤਰਕਾਮ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ
1: ਨਾ ਪੋਤਰੇ ਨਾ ਪੁੱਤਰੇ ਨਾ

0: ਸ਼ੰਤ ਵੈ ਪ੍ਰਸਾਦ
1: ਹਰ ਜੂਰਾਂ ਕੇ ਹਾਜ਼ਰ ਜੂਰਾਂ ਮੇ ਸੋ ਸਲਾਮ ਹੈ ਸਮਸਤ ਕਲਾਮ ਹੈ
0: ਸਾਹਿਬ ਦਿਮਾਗ ਹੈ ਕੇ ਹੁਸਨਲ ਚਿਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਾਜ ਕਰੀਮ ਹੈ
1: ਜੀ ਰਹਿੰਦਾ ਕੇ ਰਾਜ ਕਰਿੰਦਾ ਕਰੀਮਲ ਕਮਾਲ ਹੈ ਕੁਸਨਲ ਜਮਾਲ ਹੈ
0: ਕਰੀਮਲ ਖਰਾਜ ਹੈ ਗਰੀਬਲ ਨਿਵਾਜ ਹੈ ਹਰੀਫਲ ਸ਼ਿਕਨ ਹੈ ਹਰਾਸਲ ਫਿਕਨ ਹੈ
1: ਕਲੰਕ ਪ੍ਰਣਾਸ਼ ਸਮਸਤ ਨਿਵਾਸ ਗੰਜਨ ਗਨੀਮ ਹੈ ਰਜਾਇ ਕਰੀਮ ਹੈ
0: ਸਮਸਤਲ ਜੁਬਾਂ ਹੈ ਕੇ ਸਾਹਿਬ ਕਿਰਾ ਹੈ ਕੇ ਨਰਕਨ ਪ੍ਰਨਾਸ ਹੈ ਵੈਸਲ ਨਿਵਾਸ ਹੈ
1: ਸਰਵ ਗਵਾਨ ਮੇ ਸਰਵਾਨ ਤਮਾ ਮੁਲ ਤਮੀਜ ਹੈ ਸਮਸਤਲ ਜੀ ਜੈ
0: ਪਰਮ ਪਰਮੀਸ ਹੈ ਸਮਸਤਲ ਅਧੀਸ ਹੈ ਅਦੇਸਲ ਲੇਖ ਹੈ ਅਮੇਸਲ ਪੇਖ ਹੈ
1: ਜਮੀ ਨਾਲ ਜਾਮਾ ਆਮੀ ਕੋਲ ਮੈਂ ਕਰੀ ਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ
0: ਕਿ ਅਚਲੰਗ ਪ੍ਰਕਾਸ ਹੈ ਕਿ ਮਿੱਤੋ ਸਭਾਸ ਹੈ ਕਿ ਅਜਬ ਸਰੂਪ ਹੈ ਕਿ ਮਿੱਤੋ ਬੈਪੂਤ ਹੈ
1: ਮਿੱਤੋ ਬਸ ਹੈ ਕਿ ਆਤਮ ਬ੍ਰਭ ਹੈ ਕਿ ਚੱਲੰਗ ਨੰਗ ਕਿ ਮਿੱਤੋ ਅਭੰਗ ਹੈ
0: ਮਦਪਾਰ ਸ਼ੰਤ ਵੈ ਪ੍ਰਸਾਦ
1: ਮਨ ਮਨ ਪ੍ਰਣਾਮ ਗੁਣਗਨ ਮੁਦਾ ਮਰ ਬਰ ਗਾਂਝ ਹਰ ਨਰ ਪਰ ਭੰਜ
0: ਅਨਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡ ਵਰ ਨਰ ਅਮੰਡ
1: ਭਵਨ ਆਸਮਨ ਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲ ਥਲ ਮੁਦਾਮ
0: ਅੰਚਿਜ ਅੰਗ ਆਸਨ ਅਪੰਗ ਉਪਮਾ ਪਾਰ ਗਤ ਮਿਤ ਧਾਰ
1: ਜਲ ਥਲ ਮਨ ਦਸ ਵਿਸ ਭਣ ਜਲ ਥਲ ਮਹਨ ਦਸ ਵਿਸ ਬੇਅੰਤ
0: ਅਨੁਭਵ ਨਾਸ ਤਿਰ ਤਰ ਤਰਾਸ ਆ ਜਾਨ ਬਾਹੋ ਏਕ ਸਦਾ
1: ਓਂਕਾਰ ਆਦਿ ਕਥਨੀ ਨਾਦ ਖਲਖੰਡ ਖਿਆਲ ਗੁਰ ਬਰ ਅਕਾਲ
0: ਕਰ ਕਰ ਪ੍ਰਣਾਮ ਚਿਤ ਚਰਨ ਨਾਮ ਅੰਛੀ ਜਗਾਤ ਆਜੀ ਜਨਾ ਬਾਤ
1: ਅੰਛੰਦ ਗਾਤ ਅਨਰੰਜ ਬਾਤ ਅਨ ਟੁੱਟ ਭੰਡਾਰ ਅਨ ਠਠ ਪਾਰ
0: ਆਠੀਤ ਧਰਮ ਆਤ ਠੀਤ ਕਰਮ ਅਨਬੰਦ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਸ਼ੰਤ ਵੈ ਪ੍ਰਸਾਦ
1: ਪਰਨਾਲੇ ਹੈ ਹਰ ਕਾਲੇ ਹੈ ਖਲ ਖੰਡਨ ਹੈ ਮਹਿ ਮੰਡਨ ਹੈ
0: ਜਗਦੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਵ ਵਾਰਨ ਹੈ
1: ਪ੍ਰਤ ਕੇ ਤ੍ਰਣ ਹੈ ਜਾ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ
0: ਸਰਵੰਗ ਪਰ ਹੈ ਸਰਵੰਗ ਕਰ ਹੈ ਸਰਪਾਸੇ ਹੈ ਸਰਵਨਾਸੇ ਹੈ
1: ਪਰਨਾਕਰ ਹੈ ਵਿਸ਼ੰਗ ਪਰ ਹੈ ਸਰਵੇਸ਼ਵਰ ਹੈ ਜਗਤੀਸ਼ਵਰ ਹੈ
0: ਬ੍ਰਹਿਮੰਡ ਸੇ ਹੈ ਖਲ ਖੰਡ ਸੇ ਪਰਤੇ ਪਰ ਹੈ ਕਰਨਾ ਕਰ ਹੈ
1: ਜਪਾ ਜਾਪੈ ਥਪਾ ਥਾਪੈ ਕ੍ਰਿਤਾ ਕ੍ਰਿਤਾ ਅਮ੍ਰਿਤਾ ਅੰਮ੍ਰਿਤ ਹੈ
0: ਅੰਮ੍ਰਿਤਾ ਅੰਮ੍ਰਿਤ ਹੈ ਕਰਨਾ ਕ੍ਰਿਤ ਹੈ ਕ੍ਰਿਤਾ ਕ੍ਰਿਤ ਹੈ ਧਰਨੀ ਤ੍ਰਿਤ ਹੈ
1: ਅੰਤੇਸ਼ਵਰ ਹੈ ਪਰਮੇਸ਼ਵਰ ਹੈ ਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ
0: ਅਜਬਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਨਰਨਾਇਕ ਹੈ ਖਲ ਖਾਇਕ
1: ਸੰਪਰਾਇ ਕਰੁਣਾਲਿਆ ਹੈ ਨਿਰਪਨਾਇਕ ਹੈ ਸਰਪਾਇਕ ਹੈ

0: ਕੇ ਜਸੇ ਭੁਜੰਗ ਭਰਿਆ ਤਿਸ਼ੰਦ।
1: ਨਮੋ ਸੂਰ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ,
0: ਨਮੋ ਅੰਧਕਾਰੇ, ਨਮੋ ਤੇਜ ਤੇਜੇ, ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ,
1: ਨਮੋ ਰਾਜ ਸੰਗ ਤਾਮ ਸੰਗ ਸ਼ਾਂਤ ਰੂਪੇ, ਨਮੋ ਪਰਮ ਤਤੰਗਾ ਤਤੰਗ ਸਰੂਪੇ,
0: ਨਮੋ ਜੋਗ ਜੋਗੇ, ਨਮੋ ਗਿਆਨ ਗਿਆਨੇ, ਨਮੋ ਮੰਤਰ ਮੰਤਰੇ, ਨਮੋ ਧਿਆਨ ਧਿਆਨੇ,
1: ਨਮੋ ਜੁਧ ਜੁਧੇ, ਨਮੋ ਗਿਆਨ ਗਿਆਨੇ, ਨਮੋ ਭੋਜ ਭੋਜੇ, ਨਮੋ ਪਾਨ ਪਾਨੇ,
0: ਨਮੋ ਕਲੇ ਕਰਤਾ, ਨਮੋ ਸ਼ਾਂਤ ਰੂਪੇ, ਨਮੋ ਇੰਦਰ ਇੰਦਰੇ, ਅਨਾਦੰਗ ਬੈਪੂ
1: ਅਲੰਕਾਰ ਰੂਪੇ, ਅਲੰਕਾਰ ਅਲੰਕੇ, ਨਮੋ ਆਸਾਸੇ, ਨਮੋ ਬੰਗ ਬੰਕੇ,
0: ਅਭੰਗੀ ਸਰੂਪੇ, ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਲੇ, ਅਨੰਗੀ ਅਕਾਮੇ, ਏਕ ਸ਼੍ਰੀ ਚੰਦ
1: ਜੈ ਲੈ ਭੈਬ
0: ਅਬੂ ਅਜੂ ਅਨਾਸ ਕਾਸ,
1: ਪੰਜ ਪੰਜ ਲੱਖ ਪੱਖ
0: ਅਕਾਲ ਦਿਆਲ ਲੇਖ ਭੇਖ,
1: ਨਾਮ ਕਾਮ ਗਾਟ
0: ਅਨਾਥੇ ਪਰਮਾਥੇ, ਅਜੂਨੀ ਅਮੋਨੀ,
1: ਨਰਾਗਿਨ ਰੰਗਿਨ ਰੂਪਿਨ ਰੇਖੇ,
0: ਕਰਮੰਗਾ ਪਰਮੰਗਾ ਗੰਜੇ ਅਲੇਖੇ, ਭੁਜੰਗ ਭਰਿਆ ਤਿਸ਼ੰਦ।
1: ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ, ਅੰਗੰਜਲ ਨਾਮੇ ਸਮਸਤੁਲ ਨਿਵਾਸੀ,
0: ਨਿਰਕਾਮੰਗ ਬੈਪੂਤੇ ਸਮਸਤਲ ਸਰੂਪੇ, ਕੋ ਕਰਮੰਗ ਪ੍ਰਣਾਸੀ ਸਦਰਮੰਗ ਬੈਪੂਤੇ,
1: ਸਦਾ ਸਾਚਦਾਨੰਦ ਸਤਰੰਗ ਪ੍ਰਣਾਸੀ, ਕਰੀ ਮੁਲਕ ਨਿੰਦਾ ਸਮਸਤੁਲ ਨਿਵਾਸੀ,
0: ਅਜਾਇ ਬੈਪੂਤੇ ਗਜਾਇ ਬਗਨੀ ਮੇ, ਹਰੀਅਮ ਕਰੀਅਮ ਕਰੀਮਲ ਰਹੀਮ,
1: ਚਤੁਰ ਚੱਕਰ ਵਰਤੀ
0: ਚਤੁਰ ਚੱਕਰ ਭੋਗਤੀ,
1: ਸੁਯੰਭਵ ਸੁਭੰਗ
0: ਸਰਬਦਾ।

0: ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਤਵੈ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਸਰਾਵਕ ਸੁਧ ਸਮੂਹ ਸਦਾਨ ਕੇ ਦੇਖ ਫਿਰਿਓ ਕਰ ਯੁਗ ਜਤੀਕੈ
1: ਸੂਰ ਸਰਾਧਨ ਸੁਧ ਸਦਾਹਿਕ ਸੰਤ ਸਮੂਹ ਅਨੇਕ ਮਤੀ ਕੇ
0: ਸਾਰੇ ਹੀ ਦੇਸ਼ ਕੋ ਦੇਖ ਰਿਹੋ ਮਤ ਕੋ ਨ ਦੇਖ ਪ੍ਰਾਨ ਪਤੀ ਕੈ
1: ਸ਼੍ਰੀ ਭਗਵਾਨ ਕੀ ਪਾਇ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ
0: ਮਾਤੇ ਮਤੰਗ ਜਰੇ ਜਰ ਸੰਗ ਅਨੂਪ ਅਤੰਗ ਸੁਰੰਗ ਸਵਾਰੇ
1: ਕੋਟ ਰੰਗ ਕਰੰਗ ਸਿਕੂਦਤ ਪਾਉਣ ਕੇ ਗੌਣ ਕੋ ਜਾਤ ਨਿਵਾਰੇ
0: ਭਾਰੀ ਭਜਾਨ ਕੇ ਭੂਪ ਭਲੀ ਬਿਦ ਨਿਆਪਤ ਸੀਸ ਨਾ ਜਦ ਵਿਚਾਰ ਹੈ
1: ਏਤੇ ਪਹਿ ਤੂੰ ਕਹਾਂ ਪੈ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ
0: ਜੀਤ ਫਿਰੇ ਸਭ ਦੇਸ ਦਸਾਨ ਕੋ ਬਾਜਤ ਢੋਲ ਮਰਦੰਗ ਨਗਾਰੈ
1: ਗੁੰਜਤ ਗੂੜਗ ਜਾਨ ਕੇ ਸੁੰਦਰ ਹਿੰਸਤ ਹੈ ਰਾਜ ਹਜ਼ਾਰੇ
0: ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਕਨੇ ਨਹੀਂ ਜਾਤ ਵਿਚਾਰੈ
1: ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਨਾਮ ਸਦਾਰੇ
0: ਤੀਰਥ ਨਾਨ ਦੇ ਆਦਮ ਦਾਨ ਸੋ ਸੰਜਮ ਨੇਵ ਅਨੇਕ ਵਸਿੱਖੈ
1: ਵੇਦ ਪ੍ਰਾਣਕ ਦੇਵ ਕਰਾਣ ਜਮੀਨ ਜਵਾਨ ਸਵਾਨ ਕਪੇਖੈ
0: ਕੌਣ ਅਹਾਰ ਜਤੀ ਜਤ ਧਾਰ ਸਭ ਸੁਚਾਰ ਹਜ਼ਾਰ ਕੇ ਦੇਖੈ
1: ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ
0: ਸੁਧ ਸੁਪਾਹ ਦੁਰੰਤ ਦੁਬਾਸੋ ਸਾਜ ਸਨਾ ਦੁਰਜਾਨ ਦਲੇਂਗੈ
1: ਭਾਰੀ ਗਮਾਨ ਭਰੇ ਮਨ ਮੇ ਕਰ ਪਰਬਤ ਪੰਖ ਹਲੇ ਨਾ ਹਲੇਂਗੇ
0: ਤੂਰ ਅਰੀਨ ਮਰੂਰ ਮਵਾਸਨ ਮਾਤਿਮ ਤੰਗਨ ਮਾਨ ਮਲੇਂਗੈ
1: ਸ਼੍ਰੀਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਦਾਨ ਚਲੇਂਗੇ
0: ਵੀਰ ਅਪਾਰ ਬੜੇ ਬਰਿਆਰ ਬਚਾਰੈ ਸਾਰ ਕੀ ਧਾਰ ਵਸਈਆ
1: ਤੋਰਤ ਦੇ ਸਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ
0: ਗਾੜ ਗ੍ਰਹਣਕ ਤੋੜ ਨਹਾਰ ਸੋ ਬਤਨ ਹੀ ਚਕਚਾਰ ਲਵਈਆ
1: ਸਾਹਿਬ ਸ਼੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੋ ਏਕ ਦਵਈਆ
0: ਦਾਨਵ ਦੇਵ ਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੇਂਗੈ
1: ਜੀਵ ਜਿਤੇ ਜਲ ਮੇ ਥਲ ਮੇ ਪਲ ਹੀ ਪਲ ਮੈਂ ਸਭ ਥਾਪ ਥਪੇਂਗੇ
0: ਪੁਨ ਪ੍ਰਤਾਪਨ ਬਾਟ ਜੇਤ ਤੁਨ ਪਾਪਨ ਕੀ ਬਾ ਪੁੰਜ ਕਪੇਂਗੈ
1: ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੇ ਅਵਲੋਕ ਚਪੇਂਗੇ
0: ਮਾਨਵ ਇੰਦਰ ਕਰਿੰਦਰ ਨਦ ਭਜੋ ਤੁਰ ਲੋਕ ਰਾਜ ਕਰੇਂਗੇ
1: ਕੋਟ ਇਸ਼ਨਾਨਿਕ ਜਾਤ ਇਕ ਦਾਨ ਅਨੇਕ ਸਵੰਬਰ ਸਾਜ ਭਰੇਂਗੇ
0: ਬ੍ਰਹਮਹੇਸ਼ਰ ਬਿਸਨ ਸਚੀ ਪਤ ਅੰਤ ਫਸੇ ਜਮ ਪਾਸ ਭਰੇਂਗੈ
1: ਜੇ ਨਾਲ ਸ਼੍ਰੀ ਪਤ ਕੇ ਪਰਸੈ ਭਗਤੇ ਨਾਲ ਫੇਰ ਨਾ ਦੇ ਧਰੇਂਗੇ
0: ਕਹਾ ਭਿਓ ਜੋ ਦੋ ਲੋਚਨ ਬੂੰਦ ਕੇ ਬੈਠ ਭਗਤਿਆਂ ਲਗਾਯੋ
1: ਨਾਥ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਿਓ ਪਰ ਲੋਕ ਗਵਾਯੋ
0: ਬਾਸ ਕਿਉ ਬਖਿਆਨ ਸੋ ਬੈਠ ਕੇ ਐਸੇ ਐਸੇ ਸੋ ਬੈਸ ਬਤਾਯੋ
1: ਸਾਚ ਕਹੋ ਸੁਣ ਲਿਓ ਸਵੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭਾਯੋ
0: ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਯੋ
1: ਕਾਹੂ ਲਖਿਓ ਹਰ ਵਾਚੀ ਦਿਸਾ ਮੈਂ ਕਾਹੂ ਪਛਾਕੋ ਸੀਸ ਨਵਾਯੋ
0: ਕੋ ਬਤਾਨ ਕੋ ਪੂਜਤ ਹੈ ਪਸ ਕੋ ਮੇਰ ਤਾਨ ਕੋ ਪੂਜਣ ਪਾਯੋ
1: ਪੂਰ ਕਿਰਿਆ
0: ਉਰ ਜਿਓ ਸਭ

0: ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਉ ਬਾਚ ਬੇਨਤੀ ਚੌਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ
1: ਰਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਿਤ ਪਾਰਾ
0: ਹਮਰੇ ਦੁਸ਼ਟ ਸਭੇ ਤੁਮ ਘਾਵ ਹੋ ਆਪਾਤ ਦੇ ਮੋਹਿ ਬਚਾਵ ਹੋ
1: ਸੁਖੀ ਵਸੇ ਮੋਰੋ ਪਰਵਾਰਾ ਸੇਵਕ ਸਿੱਖ ਸਭੇ ਕਰ ਤਾਰਾ
0: ਮੂਰ ਅਸ਼ਾ ਨਿਜ ਕਰ ਦਿਆ ਕਰੀਐ ਸਭ ਬਰਨ ਕੋ ਆੜ ਸੰਘਰੀਐ
1: ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ
0: ਤੁਮ ਹੈ ਸ਼ਾੜ ਕੋਈ ਵਰਨ ਅਤਿਆਵ ਜੋ ਵਰ ਚਾਹੋ ਸੋ ਤੁਮ ਤੇ ਪਾਓ
1: ਸੇਵਕ ਸਿੱਖ ਹਮਾਰੇ ਤਾਰੀਏ ਚੁਨ ਚੁਨ ਸਤਰ ਹਮਾਰੇ ਮਾਰੀਏ
0: ਆਪ ਹੱਥ ਦੇ ਮੁਝੇ ਭਰਿਆ ਮਰਨ ਕਾਲ ਕਾ ਤ੍ਰਾਸਨ ਵਰਿਆ
1: ਜੋ ਸਦਾ ਹਮਾਰੇ ਬੱਚਾ ਸ਼੍ਰੀ ਅਸਤੋ ਜੋ ਕਰਿਓ ਰੱਛਾ
0: ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ
1: ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤਰ ਦਸਕੰਤਾ
0: ਕਾਲ ਪਾਏ ਬ੍ਰਹਮ ਅਵਤਰਾ ਕਾਲ ਪਾਏ ਸਿਵਜੂ ਅਵਤਰਾ
1: ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾ

0: ਸਭ ਜਗਤ ਬਣਾਇਓ ਦੇਵ ਦੰਤ ਜਸ਼ਨ ਪਜਾਇਓ
1: ਆਦਿ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ
0: ਨਮਸਕਾਰ ਤਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ
1: ਸ਼ਿਵ ਕਨ ਕੋ ਸ਼ਿਵ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਧ ਕੀਓ
0: ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੀ ਕੀ ਪੀਰ ਪਛਾਣਤ
1: ਚੀਤੀ ਤੇ ਕੁੰਚਰੇ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ
0: ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ
1: ਕੀ ਪੀਰ ਪਛਾਣੇ ਕਟ ਕਟ ਕੇ ਪਟ ਪਟ ਕੀ ਜਾਣੇ
0: ਜਾਬੁਦ ਕਰਕ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ
1: ਜਬਾ ਕਰਕ ਕਰਤ ਹੂੰ ਕਬ ਹੂੰ ਤੁਮੇ ਮਿਲਤ ਦੇ ਤਰ ਸਭ ਹੂੰ
0: ਜੇਤੇ ਬੰਧਨ ਸਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੇ
1: ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ

0: ਮਿਰਾਜਨ ਭੁੱਖਾ ਸਭ ਗਵਾਈਆਂ,
1: ਘਰ ਸ਼ਾਂਤ ਸੁਖਮਨ ਆਹੇ ਵਸਿਆ, ਜਿਨ ਇੱਛਾ ਸਭ ਪੁਜਾਈਆ,
0: ਸਦਾ ਕੁਰਬਾਨ ਕੀਤਾ ਗੁਰ ਵਿਟੋ, ਜਿਸ ਦੀਆਂ ਇਹ ਵਡਿਆਈਆਂ,
1: ਕਹੇ ਨਾਨਕ ਸੁਣੋ ਸੰਤ ਹੋ, ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ,
0: ਵਾਜੇ ਪੰਜ ਸ਼ਬਦ ਘਰ ਸਪਾਗੈ, ਘਰ ਸਪਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ,
1: ਪੰਚ ਦੂਤ ਤੁਧ ਵਸ ਕੀ

0: ਪਾਏ ਕੇ ਕਰਤਾ ਆਪੇ ਹੁਕਮ ਵਰਤਾਏ,
1: ਹੁਕਮ ਵਰਤਾਏ ਆਪ ਵੇਖੇ ਗੁਰਮੁਖ ਸੇ ਬੁਝਾਏ,
0: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ,
1: ਗੁਰਮੁਖ ਜਿਸਨੂੰ ਆਪ

0: ਗੁਰ ਕਿਰਪਾ ਤੇ ਸੇਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ।
1: ਕਹੇ ਨਾਨਕ ਸੋ ਤਤ ਪਾਹੇ, ਜਿਸਨੂੰ ਅਣਦਿਨ ਹਰ ਲਿਵ ਲਾਗੇ, ਜਾਗਤ ਰਹਿਣ ਵਿਹਾਣੀ।
0: ਮਾਤਾ ਕੇ ਉਦਰ ਮੈਂ ਪ੍ਰਿਤਪਾਲ ਕਰੇ, ਸੋ ਕਿਉਂ ਮਨੋ ਵਸਾਰੀਏ।
1: ਮਨੋ ਕਿਉਂ ਵਿਸਾਰੀਏ ਵਿੜਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ।
0: ਉਸਨੂੰ ਕਿਉਂ ਪੋਏ ਨਾ ਸਕੀ, ਜਿਸਨੂੰ ਆਪਣੀ ਲਿਵ ਲਾਵੇ।
1: ਆਪਣੀ ਲਿਵ ਆਪੇ ਲਾਹੇ, ਗੁਰਮੁਖ ਸਦਾ ਸੰਭਾਲੀਏ। ਜੈਸੀ ਅਗਨ ਉਧਰ ਮੈਂ, ਤੈਸੀ ਬਾਹਰ ਮਾਇਆ।
0: ਮਾਇਆ ਅਗਨ ਸਭ ਇੱਕੋ ਜਿਹੀ, ਕਰਤੇ ਖੇਲ ਰਚਾਇਆ।
1: ਜਾਤ ਸੁਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ।
0: ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ।
1: ਇਹ ਮਾਇਆ ਜਿਤ ਹਰ ਵਿਸਰੇ, ਮੁਪਜੇ ਭਾਉ ਦੂਜਾ ਲਾਇਆ।
0: ਕਹੇ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿੰਨ ਵਿੱਚੇ ਮਾਇਆ ਪਾਇਆ।
1: ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ।
0: ਕਿਸੇ ਵਿਟੋਂ ਰਹੇ ਲੋਕ ਬਿਲ ਲਾਏ।
1: ਐਸਾ ਸਤ ਗੁਰ ਜੇ ਮਿਲੈ, ਤਿਸ ਨੋ ਸਿਰ ਸੋਪੀਐ, ਵਿੱਚੋਂ ਆਪ ਜਾਏ।
0: ਜਿਸਦਾ ਜਿਉ ਤਿਸ ਮਿਲ ਰਹੇ, ਹਰ ਵਸੇ ਮਨ ਆਏ।
1: ਹਰੇ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ।
0: ਆਰਾਸ ਮੇਰੀ ਮਨ ਵਣਜਾਰਾ, ਹਰ

0: ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ।
1: ਕਹੇ ਨਾਨਕ ਸ੍ਰਿਸ਼ਟਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ।
0: ਮਨ ਚਾਉ ਪਿਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ।
1: ਹਰ ਗਾਹੁ ਮੰਗਲ ਨਿਸਖੀ ਹੈ ਸੋਕ ਦੁੱਖ ਨਾ ਵਿਆਪੇ।
0: ਗੁਰ ਚਰਨ ਲਾਗੇ ਦਿਨ ਸਪਾਗੇ ਆਪਣੇ।

0: ਪਿਆਰੇ ਜਿਉ ਗੁਫਾਨ ਦਰ ਰੱਖੇ ਵਾਜਾ ਪਵਨ ਵਜਾਇਆ
1: ਇਹੋ ਸਾਚਾ ਸੋਹਿਲਾ ਸਾਚੇ ਕਰ ਗਾਵਹੋ
0: ਗਾਵੋ ਤਾਂ ਸੋਹਿਲਾ ਕਰ ਸੱਚ ਜਿੱਥੇ ਸਦਾ ਸੱਚ ਧਿਆਵੇ
1: ਸੱਚੂ ਧਿਆਵਹਿ ਜਾਂ ਤੁਧ ਭਾਵ ਹੈ ਗੁਰਮੁਖ ਜਿਨਾ ਬੁਝਾਵਹੇ
0: ਓ ਸੱਚ ਸਭਨਾ ਕਾ
1: ਖਸਮ ਹੈ ਜਿਸ ਬਖਸ਼ੈ ਸੋ ਜਨ ਪਾਵਹੇ
0: ਕਹੇ ਨਾਨਕ
1: ਸੱਚ ਸੋਹਿਲਾ।

ਤਰਨ ਤਰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਵਮਾਨ ਸਤਸੰਗੀ ਜਨੋ, ਵੱਡੇ ਭਾਗਾਂ ਵਾਲੇ ਉਹ ਸਤਸੰਗਤ ਦੀਆਂ ਘੜੀਆਂ ਨਸੀਬ ਹੋਈਆਂ। ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਮੁੱਖ ਵਾਕ ਸਰਵਣ ਕੀਤਾ, ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਸ਼ਬਦ ਦੀ ਦਾਸ ਸਾਡੀ ਝੋਲੀ ਪਾਉਂਦੇ ਤਾਂ ਕਿ ਜੀਵ ਦਾ ਭਲਾ ਹੋਏ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ ਰਹਾਉ ਦੀਆਂ ਤੁਕਾਂ ਅੰਦਰ, ਆਪਣੇ ਸਤਿਗੁਰ ਕੈ ਬਲਿਹਾਰੈ ਕਹਿਣ ਲੱਗੇ, ਮੈਂ ਆਪਣੇ ਸਤਿਗੁਰੂ ਤੋਂ ਸਦਕੇ ਜਾਣਾ, ਕੁਰਬਾਨ ਜਾਣਾ, ਬਲਿਹਾਰ ਜਾਣਾ। ਕਿਉਂ? ਕਿਉਂਕਿ ਸਤਿਗੁਰੂ ਦੀ ਕਿਰਪਾ ਨਾਲ ਹੀ ਜੀਵਨ ਜਿਹੜਾ ਹੈ ਸੁਚੱਜਾ ਬਣਦਾ ਹੈ, ਲੋਕ ਸੁਖੀ ਅਤੇ ਪਰਲੋਕ ਸੁਹਿਲਾ ਹੁੰਦਾ। ਸਤਿਗੁਰੂ ਨਾ ਹੋਵੇ ਜੀਵਨ ਵਿੱਚ, ਕਹਿਣ ਲੱਗੇ, ਮਨੁੱਖਾ ਜਾਮਾ ਸਫਲ ਨਹੀਂ ਬਣਦਾ, ਮਨੁੱਖ ਭਟਕਦਾ ਰਹਿੰਦਾ ਹੈ। ਉਹਦੀਆਂ ਆਸਾਂ ਤਾਂ ਪੂਰੀਆਂ ਹੋ ਜਾਂਦੀਆਂ ਨੇ, ਜੀਵਨ ਤਾਂ ਬਤੀਤ ਕਰ ਲੈਂਦਾ ਹੈ, ਧਨ ਆ ਜਾਂਦਾ ਹੈ, ਸਭ ਕੁਝ ਆ ਜਾਂਦਾ ਹੈ, ਪਰ ਸਤਿਗੁਰੂ ਤੋਂ ਵਿਹੂਣਾ ਜੀਵਨ ਜਿਹੜਾ ਉਹ ਕਿਸੇ ਬੰਨੇ ਨਹੀਂ ਲੱਗਦਾ। ਸੋ ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਕਹਿਣ ਲੱਗੇ, ਇਸੇ ਲਈ ਮੈਂ ਤਾਂ ਸਤਿਗੁਰੂ ਦਾ ਕੋਟਾਨ ਕੋਟ ਸ਼ੁਕਰ ਧੰਨਵਾਦ, ਐਸੇ ਸਤਿਗੁਰੂ ਤੋਂ ਕੁਰਬਾਨ ਅਤੇ ਬਲਿਹਾਰ ਸਦਕੇ ਜਾਣਾ, ਬਾਹਰ ਨੈ ਬਲਿਹਾਰ ਨੈ ਲੱਖ ਬਰੀਆ, ਆਗੈ ਸੁਖ ਪਾਤਸ਼ਾਹ ਸੁਖ ਸਹਿਜਾ ਕਰ ਆਨੰਦ ਹਮਾਰੈ। ਕਹਿਣ ਲੱਗੇ, ਜੇ ਸਤਿਗੁਰੂ ਨੇ ਰਹਿਮਤ ਕੀਤੀ, ਆਤਮਕ ਆਨੰਦ ਬਖਸ਼ਿਸ਼ ਕਰਕੇ ਦੇ ਦਿੱਤਾ, ਇਹ ਆਤਮਕ ਆਨੰਦ ਕਿਤੋਂ ਬਾਹਰੋਂ ਪ੍ਰਾਪਤ ਨਹੀਂ ਹੁੰਦਾ, ਧਨ ਨਾਲ ਪ੍ਰਾਪਤ ਨਹੀਂ ਹੁੰਦਾ, ਕਿਸੇ ਦੇਸ਼ ਵਿਦੇਸ਼ ਨਾਲ ਜਾ ਕੇ ਪ੍ਰਾਪਤ ਨਹੀਂ ਹੁੰਦਾ, ਜੇ ਹੁੰਦਾ ਤਾਂ ਪੂਰੇ ਸਤਿਗੁਰੂ ਦੇ ਨਾਮ ਦੁਆਰਾ ਪ੍ਰਾਪਤ ਹੁੰਦਾ। ਕਹਿਣ ਲੱਗੀ, ਫਿਰ ਆਗੈ ਸੁਖ ਪਾਤਸ਼ਾਹ ਸੁਖ ਸਹਿਜਾ, ਅੱਗੇ ਵੀ ਪ੍ਰਲੋਕ ਵਿੱਚ ਇਹ ਸੁੱਖ ਬਣਿਆ ਰਹਿੰਦਾ ਅਤੇ ਇਸ ਲੋਕ ਵਿੱਚ ਵੀ ਇਹ ਸੁੱਖ ਬਣਿਆ ਰਹਿੰਦਾ ਹੈ। ਗੁਰਪੂਰਾ ਭੇਟਿਓ ਵਡਭਾਗੀ, ਮਨ ਹੈ ਭਇਆ ਪਰਗਾਸਾ। ਕਹਿਣ ਲੱਗੇ, ਹੁਣ ਇਹ ਗੱਲ ਕਹਿ ਦਿੱਤੀ ਰਹਾਉ ਦੇ ਤੁਕ ਦੁਆਰਾ ਪਾਤਸ਼ਾਹ ਜੀ ਨੇ ਸਤਿਗੁਰ ਸ਼ਬਦ ਵਰਤਿਆ ਅਤੇ ਆਰੰਭ ਵਿੱਚ ਕਿਹਾ ਗੁਰਪੂਰਾ। ਇਹ ਦਾਤ ਜਿਹੜੀ ਹੈ, ਗੁਰੂ ਤਾਂ ਹੋਰ ਵੀ ਵਧੇਰੇ ਬਣ ਬੈਠਦੇ ਨੇ, ਅਸਲ ਦੀ ਨਕਲ ਵੀ ਬਥੇਰੀ ਹੋ ਜਾਂਦੀ ਹੈ, ਇਤਿਹਾਸ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ, ਪਰ ਇਹ ਦਾਤ ਜਿਹੜੀ ਹੈ ਪ੍ਰਾਪਤ ਹੁੰਦੀ ਹੈ ਪੂਰੇ ਗੁਰੂ ਤੋਂ, ਗੁਰੂ ਹੋਵੇ ਪੂਰਾ। ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ 'ਤੇ ਧਾਰਨ ਕੀਤਾ, ਦੇਵੀ ਦੀ ਯਾਤਰਾ ਵੀ ਜਾਂਦੇ ਨੇ, ਪਰ ਇੱਕ ਬ੍ਰਾਹਮਣ ਨੇ ਜਦੋਂ ਕਹਿ ਦਿੱਤਾ ਕਿ ਨਿਗੁਰਾਂ ਹਜੇ ਗੁਰੂ ਧਾਰਨ ਨਹੀਂ ਕੀਤਾ, ਉਸੇ ਦਿਨ ਤੋਂ ਗੁਰੂ ਦੀ ਭਾਲ ਕਰਦੇ ਨੇ, ਅਤੇ ਫਿਰ ਪੂਰਾ ਗੁਰੂ ਜਦੋਂ ਮਿਲਿਆ ਫਿਰ ਲੋਕਾਂ ਨੂੰ ਹੋਕਾ ਦੇ ਕੇ ਕਹਿ ਦਿੱਤਾ, ਕਹਿਣ ਲੱਗੇ, ਪੂਰੇ ਗੁਰੂ ਤੋਂ ਬਿਨਾਂ ਗਤੀ ਪ੍ਰਾਪਤ ਨਹੀਂ ਹੁੰਦੀ। ਕਹਿਣ ਲੱਗੇ, ਪੂਰੇ ਗੁਰੂ ਤੋਂ ਜਿਹੜਾ ਹੈ ਸਦਕੇ ਜਾਣਾ ਚਾਹੀਦਾ, ਪੂਰੇ ਗੁਰੂ ਦੁਆਰਾ ਹੀ ਜੀਵਨ ਬਣਦਾ ਹੈ। ਇਹ ਦੁਨੀਆ ਦੇ ਲੋਕੋ, ਜੇ ਪੂਰੇ ਗੁਰੂ ਨਾਲ ਜੁੜੋਗੇ ਤਾਂ ਤੁਹਾਡਾ ਜੀਵਨ ਜਿਹੜਾ ਉਹ ਸੁਚੱਜਾ ਬਣ ਜਾਏਗਾ, ਲੋਕ ਸੁਖੀ ਅਪਰਲੋਕ ਸੁਹਿਲਾ ਹੋ ਜਾਏਗਾ। ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਗੁਰਪੂਰਾ ਭੇਟਿਓ ਵਡਭਾਗੀ, ਮਨ ਹੈ ਭਇਆ ਪਰਗਾਸਾ। ਪੂਰੇ ਗੁਰੂ ਨੂੰ ਹੁਣ ਮੈਨੂੰ ਪੂਰਾ ਗੁਰੂ ਵੱਡੀ ਕਿਸਮਤ ਨਾਲ ਮਿਲਿਆ, ਇਹ ਵੀ ਬਹੁਤ ਵੱਡੀ ਦਾਤ ਹੁੰਦੀ ਹੈ। ਜਿਸ ਮਨੁੱਖ ਦੀ ਵੱਡੇ ਭਾਗਾਂ ਵਾਲੇ ਹੋਏ ਅਤੇ ਉਹਨੂੰ ਪੂਰਾ ਗੁਰੂ ਮਿਲਦਾ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਵੱਡੀ ਕਿਸਮਤ ਨਾਲ ਮੈਨੂੰ ਪੂਰਾ ਗੁਰੂ ਮਿਲਿਆ, ਮਨ ਹੈ ਭਇਆ ਪਰਗਾਸਾ। ਹੁਣ ਕਹਿਣ ਲੱਗੇ, ਮੇਰੇ ਮਨ ਵਿੱਚ ਆਤਮਕ ਹਿਰਦੇ ਵਿੱਚ ਪ੍ਰਕਾਸ਼ ਹੋ ਗਿਆ, ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪ੍ਰਭਾਸਾ। ਇੱਕ ਮੈਨੂੰ ਆਪਣੇ ਸਾਹਿਬ ਦਾ ਹੀ ਆਸਰਾ ਅਤੇ ਭਰੋਸਾ ਹੈ, ਉਸ ਮਾਲਕ ਪਰਮਾਤਮਾ ਦੀ ਦੂਜਾ ਕੋਈ ਮਨੁੱਖ ਕੋਈ ਵੀ ਬਰਾਬਰੀ ਨਹੀਂ ਕਰ ਸਕਦਾ। ਰਹਾਉ ਦਾ ਵਿਸ਼ਰਾਮ ਦੇ ਕੇ ਪਾਤਸ਼ਾਹ ਜੀ ਕਹਿਣ ਲੱਗੇ, ਅੰਤਰਜਾਮੀ ਕਰਨੇ ਹਾਰਾ, ਸੋਈ ਖਸਮ ਹਮਾਰਾ, ਨਿਰਭਉ ਭਏ ਗੁਰਚਰਣੀ ਲਾਗੇ, ਇੱਕ ਰਾਮ ਨਾਮ ਆਧਾਰਾ। ਗੁਰੂ ਦੇ ਚਰਣੀ ਲੱਗਿਆਂ ਇੱਕ ਮੈਨੂੰ ਰਮੇ ਹੋਏ ਰਾਮ ਦਾ ਹੀ ਆਸਰਾ ਅਤੇ ਸਹਾਰਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਉਹ ਅੰਦਰ ਦੀ ਹਾਲਤ ਨੂੰ ਜਾਣਦਾ, ਉਹਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹੀ ਮੇਰਾ ਖਸਮ ਅਤੇ ਮਾਲਕ ਹੈ, ਐਸੇ ਹੀ ਖਸਮ ਤੋਂ ਮੈਂ ਸਦਕੇ ਕੁਰਬਾਨ ਬਲਿਹਾਰ ਜਾਣਾ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸ਼ਬਦ ਦੀ ਦਾਤ ਸਤਸੰਗ ਦੀਆਂ ਕੜੀਆਂ ਬਖਸ਼ਿਸ਼ ਕਰਨ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ।

ਸਿਮਲ ਰੁਖਸਰਾ ਰਿਆ ਦਿਰ ਗਿਆ ਤਮੁਚ ਉਜਾਵੇ ਆਸ ਕਰ ਜਾਇ ਨਿਰਾਸੇ ਕਿਤ ਫਲ ਫਿੱਕੇ ਫੁੱਲ ਪੱਕ ਪੱਕੇ ਕੰਮ ਨ ਆਵੇ ਪਤ

0: ਜਤਗੰਨੀ ਸਤਮਟ ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘਤ ਨਾ ਝੁੱਟੇ ਨਾ ਮਨ ਲੱਗੇ ਨਾ ਜਲ ਨਾ ਜਾਏ ਤਨ ਸੁਮਨ ਸਨਾਨਕਾ ਜੋਗਲ ਚੱਲੇ ਪਾ ਚੋਕੜ ਮੂੜਨਾ ਬਹਿ ਚੁੱਕੇ ਪਾਏ ਸਿੱਖਾਂ ਕਣ ਚੜਾਈਆਂ ਗੁਰ ਬ੍ਰਾਹਮਣ ਥੇ ਆਓ ਮੂੰਹ ਆਓ ਝੜ ਪਿਆ ਵੇ ਧੱਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪੈਨਾ ਮੀਆਂ।

0: ਮੌੜੀ ਸਾਹਿਬੋ ਦਿਆਲ ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਕੁਮਰਾਏ ਸੀ ਹੁਕਮ ਨੇ ਪ੍ਰਮਾਤਾ ਕਸਮੇ ਕਾ ਮਹਿਲ ਪਾਵੇ ਸੀ ਤੁਮੇ
1: ਖਸਮੇ ਭਾਵੈ ਸੋ ਕਰੇ ਮਨ ਚਿੰਦਿਆ ਸੋ ਫਲ ਪਾਏ ਸੀ

0: ਆਈਆਂ
1: ਪੌੜੀ ਸਤਗੁਰ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀਆਂ ਆਈਆਂ ਜਾਂ ਤਸਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਤਰ ਵਿੱਚੋਂ ਵਰ ਕੱਢੀਆਂ ਵਰਿਆਈਆਂ ਸਤ ਉੱਠੇ ਨੌਰਤ ਪਾਈਆਂ।

ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ।

ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਅੜਸਠ ਤੀਰਥ ਜੇ ਨਾ ਮੈਂ ਉਤਰਾ ਨਾ ਹੀ ਮੈਲ ਜਿਨ ਪਟ ਅੰਦਰ ਬਾਹਰ

ਸ਼੍ਰੀ ਵਾਹਿਗੁਰੂ ਸਾਹਿਬ ਜੀਓ ਅਵਰਖੋ ਦਾਸ ਭਾਟ ਕੀ ਲਾਜ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰ ਨਾਕਸ਼ਵਾਰੇ ਘਰ ਆਜ ਫੁਨ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ ਸ਼ੀਨਤ ਬਸਤਰ ਦੀਨ ਬਹੁ ਸਾਜ ਸੁਦਾਮਾ ਅਪਦਾਤੇ ਰੱਖਿਆ ਗਨਕਾ ਪੜਤ ਪੁਰੇ ਤੇ ਕਾਜ ਸ੍ਰੀ ਸਤਿਗੁਰ ਸੋ ਪ੍ਰਸੰਨ ਕਲਯੁਗ ਹੋਏ ਰੱਖਹੁ ਦਾਸ ਭਾਟ ਕੀ ਲਾਜ ਸ੍ਰੀ ਸਤਿਗੁਰ ਸੋ ਪ੍ਰਸੰਨ ਕਲਯੁਗ ਹੋਏ ਰੱਖਹੁ ਦਾਸ ਭਾਟ ਕੀ ਲਾਜ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗਾਉੜੀ ਸੁਖਮਣੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿਗੁਰੇ ਨਮਹਿ ਜੁਗਾਦਿਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰਦੇਵੇ ਨਮਹਿ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਏ ਮਿਟਾਵੋ ਸਿਮਰੋ ਜਾਸ ਬਿਸੰਬਰ ਏਕੈ ਨਾਮ ਜਪਤ ਅਗਨਤ ਅਨੇਕੈ ਵੇਦ ਪੁਰਾਣ ਸਿਮਰ ਸੁਧਾਖਰ ਕੀਨੇ ਰਾਮ ਨਾਮ ਇਕਾਖਰ ਕਿਨ ਕਾਇਕ ਜੀ ਬਸਾਵੈ ਤਾ ਕੀ ਮਹਿਮਾ ਗਨੀ ਨ ਆਵੈ ਕਾਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ

ਸ਼ਰਨ ਤੁਮਾਰੀ ਆਇਓ ਨਾਨਕੇ ਪ੍ਰਭ ਸਾਥ ਅਸ਼ਟਪਦੀ। ਜਾ ਮਾਤ ਪਿਤਾ ਸੁਤਮੀਤ ਨ ਭਾਈ, ਮਨੁਹਾ ਨਾਮ ਤੇਰੇ ਸੰਗ ਸਹਾਈ। ਜੈ ਮਹਾ ਪਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚਲੈ। ਜੈ ਮੁਸ਼ਕਲ ਹੋਵੈ ਅਤ ਭਾਰੀ, ਅਰ ਕੋ ਨਾਮ ਖਿਨ ਮਾਏ ਉਧਾਰੀ। ਅਨਕ ਪੁਣੈ ਚਰਨ ਕਰਤ ਨਹੀਂ ਤਰੈ, ਅਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਭਾ ਬਹੁ ਸੁਖ ਹਨੇਰੇ। ਸਗਲ ਸਿਸ਼ਟ ਕੋ ਰਾਜਾ ਦੁਖੀ, ਅਰ ਕਾ ਨਾਮ ਜਪ ਤੋਏ ਸੁਖੀ। ਅਲਾ ਕਰੋਰੀ ਬੰਧਨ ਪਰੈ, ਅਰ ਕਾ ਨਾਮ ਜਪਤ ਨਿਸਤਰੈ। ਅਨਕ ਮਾਇਆ ਰੰਗ ਤਿਖ ਨਾ ਬੁਝਾਵੈ, ਅਰ ਕਾ ਨਾਮ ਜਪਤ ਗਾਵੈ। ਜੇ ਮਾਰ ਗੇ ਜਾਤ ਕੇਲਾ, ਤੇ ਹਰ ਨਾਮ ਸੰਗੋ ਸੁਹੇਲਾ। ਸਾ ਨਾਮ ਮਨ ਸਦਾ ਧਿਆਈ ਹੈ, ਨਾਨਕ ਗੁਰਮੁਖ ਪਰਮ ਗਤ ਪਾਈ ਹੈ। ਛੂਟ ਦਾਈ ਕੋਟ ਲਖ ਬਾਈ, ਨਾਮ ਜਪਤੈ ਪਾਰ ਪਰਾਈ। ਅਨਕ ਬਿਗਨ ਜੇ ਆਏ ਸੰਘਾਰਾ, ਹਰ ਕਾ ਨਾਮ ਤਤਕਾਲ ਉਧਾਰ ਹੈ। ਅਨਕ ਜਿਉਂ ਜਨਮੈ ਅਮਰ ਜਾਮ, ਨਾਮ ਜਪਤ ਭਾਵੈ ਬਿਸਰਾਮ। ਹਉ ਮੈਲਾ ਮਲਕਬੂ ਨ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ। ਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧਕੈ ਸੰਗ। ਜੇ ਮਾਰ ਕੇ ਗਨ ਜਾਏ ਨ ਕੋਸਾ, ਹਰ ਕਾ ਨਾਮ ਆ ਸੰਗ ਤੋਸਾ। ਜੈ ਭਾਂਡਾ ਮਹਾਂਦ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਹਾਂ ਪੰਥ ਤੇਰਾ ਕੋ ਨਸਿਆਂ ਨੂੰ, ਹਰ ਕਾ ਨਾਮ ਤੈ ਨਾਲ ਪਛਾਣੂ। ਜੈ ਮਹਾਂ ਭਿਆਨ ਤਪਤ ਬਹੁ ਕਾਮ, ਤੇ ਹਰ ਕੇ ਨਾਮ ਕੀ ਤਮੂਹ ਪਰ ਸ਼ਾਮ। ਜਾ ਤੁਰਖਾ ਮਨ ਤੁਝ ਆਕਰ ਖੈ, ਤੈ ਨਾਨਕ ਹਰ ਅੰਮ੍ਰਿਤ ਵਰਖੈ। ਪਉ ਜਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਬਿਸਰਾਮ। ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਦਰੇ ਜਨ ਕੋਟ। ਹਰ ਜਸ ਕਰਤ ਸੰਤ ਦਿਨ ਰਾਤ, ਹਰ ਰੁਖ ਸਾਧ ਕਮਾਤ। ਹਰ ਜਨ ਕੇ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ। ਮਨ ਤਾਂ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਬਵੇਕੈ। ਹਰ ਕਾ ਨਾਮ ਜਨ ਕੋ ਮੁਕਤ ਯੁਕਤ, ਹਰ ਕਾ ਨਾਮ ਜਨ ਕੋ ਤ੍ਰਿਪਤ ਭੁਗਤ। ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਾ ਪਰੇ ਨ ਭੰਗ। ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ। ਹਰ ਕਾ ਨਾਮ ਜਨ ਕੋ ਭੋਗ ਯੋਗ, ਹਰ ਨਾਮ ਜਪਤ ਕਿਸ਼ਨਾਈ ਵਿਯੋਗ। ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜਾ ਹਰ ਹਰ ਦੇਵਾ। ਹਰ ਹਰ ਜਨ ਕੈ ਮਾਲਕ ਜੀ ਨਾ, ਹਰ ਤਨ ਜਨ ਕੋ ਵਾਪਰਭ ਜੀ ਨਾ। ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ। ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ। ਆਠ ਪਹਰ ਜਨ ਹਰ ਹਰ ਜਪੈਰ ਕਾ, ਭਗਤ ਪ੍ਰਗਟ ਨਿਸ਼ਾ ਪੈਰ ਕੀ। ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤੇ ਤਰੇ ਪਾਰ। ਜਾਤੇ ਵਰ ਕੋ ਨਾਮ ਕਾਮ ਧੇਮ, ਕਾਮ ਧੇਨ ਹਰ ਹਰ ਗੁਣ ਗਾਮ। ਸਭ ਤੇ ਉਤਮ ਹਰ ਕੀ ਕਥਾ ਨਾਮ, ਸੁਣਤ ਦਰ ਦੁਗਲਤਾ ਨਾਮ ਕੀ ਮਹਿਮਾ। ਸੰਤ ਰਿਦ ਬਸੈ, ਸੰਤ ਪ੍ਰਤਾਪ ਦੁਰਸਭ ਨਸੈ। ਸੰਤ ਕਾ ਸੰਗ ਵਡਭਾਗੀ ਪਾਈਏ, ਸੰਤ ਕੀ ਸੇਵਾ ਨਾਮ ਧਿਆਈਐ। ਨਾਮ ਤੁਲਕ ਸ਼ਾਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ। ਬਹੁ ਸ਼ਾਸਤਰ ਬਹੁ ਸਿਮਰਤੀ, ਭੇਖੇ ਸਰਬ ਟੰਡੋਲ। ਪੂਜਛ ਨਾਹੀ ਹਰ ਹਰੇ, ਨਾਨਕ ਨਾਮ ਅਮੋਲ ਅਸ਼ਟਪਦੀ। ਜਾਪ ਤਾਪ ਗਿਆਨ ਸਭ ਧਿਆਨ, ਖੜ ਸ਼ਾਸਤਰ ਸਿਮਰਤ ਵਿਖਿਆਨ। ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮੱਦੇ ਫਿਰਿਆ। ਅਨਕ ਪ੍ਰਕਾਰ ਕੀ ਬਹੁ ਜਤਨਾ, ਬੁੰਦਾ ਨਾ ਹੋਮੈ ਬਹੁ ਰਤਨਾ। ਸਰੀਰ ਕਟਾਇਆ ਹੋਮੈ ਕਰ ਰਾਤੀ, ਵਰਤ ਨੇਮ ਕਰੇ ਬਹੁ ਭਾਤੀ। ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀ ਹੈ ਇੱਕ ਬਾਰ। ਨੌ ਖੰਡ ਪ੍ਰਿਥਮੀ ਫਿਰੈ ਚਿਰ ਜੀਵੈ, ਮਾਂ ਉਦਾਸ ਪੀ ਸਰਥੀ। ਵੈਗਨ ਮੈਂ ਹੋਤ ਪ੍ਰਵਾਨ, ਕਣਕ ਸਹਿ ਹੈ ਵਰ ਭੂਮਦਾਨ। ਨਿਉਲੀ ਕਰਮ ਕਰੇ ਬਹੁ ਆਸਨ, ਜੈਨ ਮਾਰਗ ਸੰਜਮ ਮਤ ਸਾਜਨ। ਨਿਮਕ ਨਿਮਕ ਕਰ ਸਰੀਰ ਕਟਾਵੈ, ਤੋ ਪੀ ਹੋਮੈ ਮੈਲ ਨਾ ਜਾਵੈ। ਹਰ ਕੇ ਨਾਮ ਸੰਸਰ ਕਿਸ਼ਨਾ ਹੈ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ। ਮਨ ਕਾਮਨਾ ਤੀਰ ਦੇ ਛੁੱਟੈ, ਅਗਰ ਗੁਮਾਨਾ ਮਨ ਤੇ ਹੁਟੈ। ਸੋਚ ਕਰੈ ਦਿਨ ਸਾਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਇਸ ਦੇਹੀ ਕੋ ਬਹੁ ਸਾਧਨਾ ਕਰੈ, ਮਨ ਤੇ ਕਬੂ ਨਾ ਬਿਖੈ ਟਰੈ। ਜਲ ਧੋਵੈ ਬਹੁ ਦੇ ਅਨੀਤ, ਸੁਧ ਕਾਵੇ ਕਾਚੀ ਭੀਤ। ਮਨ ਹਰ ਕੇ ਨਾਮ ਕੀ ਮਹਿਮਾ ਉੱਚ, ਨਾਨਕ ਨਾਮ ਮੁਦਰੇ ਪਤਤ ਬਹੁ ਮੂਚ। ਬਹੁਤ ਸਿਆਣਪ ਜਮ ਕਾ ਭਉ ਵਿਆਪੈ, ਅਨਕ ਯਤਨ ਕਰ ਤ੍ਰਿਸ਼ਨਾ ਧਰਾਪੈ। ਭੇਖ ਅਨੇਕ ਅਗਨੀ ਬੁਝੈ, ਕੋਟ ਪਾਪ ਦਰਗੇ ਨੀ ਸਿੱਜੈ। ਛੂਟ ਸੁਨਾਹੀ ਉਪਿਆਲ ਮੋਹ ਵਿਆਪੇ, ਮਾਇਆ ਜਾਲ ਅਵਰ ਕਰਤੂ ਸਗਲੀ ਜਮ ਡਾਨੈ। ਗੋਬਿੰਦ ਭਜਨ ਮਿਨ ਤਿੰਨ ਨਹੀਂ ਮਾਨੈ, ਹਰ ਕਾ ਨਾਮ ਜਪ ਦੁਖ ਜਾਏ। ਨਾਨਕ ਬੋਲੈ ਸਹਿ ਸੁਭਾਏ, ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ। ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਰਿਦੇ ਸਦ ਗਾਵੈ। ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗੇ ਓਮ ਮੈਂ ਸ਼ੋਰੈ। ਜੇ ਕੋ ਜਨਮ ਮਰਨ ਤੇ ਡਰੈ, ਸਾਜਨਾ ਕੀ ਸਰਣੀ ਪਰੈ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਧਾਕੈ ਬਲ ਬਲ ਜਾਸਾ। ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਿਟਿਆ ਅਭਿਮਾਨ। ਆਪਸ ਕੋ ਜੋ ਜਾਣੈ ਨੀਚਾ, ਸੋ ਗਣੀਏ ਸਭ ਤੇ ਉੱਚਾ। ਜਾ ਕਾ ਮਨੋ ਸਗਲ ਕਿਰੀਨਾ, ਹਰ ਹਰ ਨਾਮ ਤਿੰਨ ਘਟ ਘਟ ਚੀਨਾ। ਮਨ ਆਪਣੇ ਤੇ ਬੁਰਾ ਮਿਟਾਨਾ, ਭੇਖੈ ਸਗਲ ਸਿਸ਼ਟ ਸਾਜਨਾ।
ਸੁਖ ਦੁਖ ਜਨ ਸਮ ਦ੍ਰਿਸ਼ਟਿਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਧਨ ਕਹੋ ਧਨ ਤੇਰੋ ਨਾਉ ਨਿਥਾਵੇਂ ਕੋ ਨਾਉ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੋ ਮਾਣ ਸਗਲ ਕਟਾ ਕੋ ਦੇਵੋ ਦਾਨ ਕਰਨ ਕਰਾਵਣ ਹਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਤ ਮਿਜਾਨ ਹੋ ਆਪੇ ਆਪਣ ਸੰਗਾ ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲਹਿਰਿਆ।

ਨਾਨਕ ਜਿਹ ਘਟ ਵਸੈ ਹਰ ਨਾਮ ਸਲੋ। ਨਿਰਗੁਣਿਆ ਰਿਆ ਨਿਆ ਸੋ ਪ੍ਰਭ ਸਦਾ ਸਮਾਲ, ਜਿਨਕੀ ਆ ਤਿਸ ਚੀਤ ਰੱਖ ਨਾਨਕ ਨਿਭੀ ਨਾਲ, ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਣੀ ਕਵਣ ਮੂਲ ਤੇ ਕਵਣ ਦਿਸਟਾਨੀ, ਜਿਨ ਤੂੰ ਸਾਜ ਸਵਾਰ ਸਿਗਾਰਿਆ ਕਰ ਬਗਨ ਮੈਂ ਜਿਨੇ ਉਭਾਰਿਆ, ਬਾਰ ਵਿਵਸਥਾ ਤੁਜੇ ਪਿਆ ਰਹਿ ਦੂਧ, ਭਰ ਜੋਬਨ ਭੋਜਨ ਸੁਖਸੂਦ, ਬਿਰਧ ਪਿਆ ਉਪਰ ਸਾਖ ਸੈਨ, ਮੁੱਖ ਪਿਆਓ ਬੈਠ ਕੋ ਦੈਨ, ਇਹੋ ਨਿਰਗੁਣ ਗੁਣ ਕਛੂ ਨਾ ਬੁੱਝਿਆ ਬਖਸ਼ ਲਿਓ ਤੋ ਨਾਨਕ ਸੀਜਾ, ਜਿਹ ਪ੍ਰਸਾਦ ਧਰ ਉਪਰ ਸੁਖ ਬਸੈ, ਸੁਤ ਭਰਾਤ ਮੀਤ ਬੰਤਾ ਸੰਗਸੈ, ਜਿਹ ਪ੍ਰਸਾਦ ਪੀ ਵਸੀ ਤੇ ਜਲਾ ਸੁਖਦਾਈ ਪਵਨ ਪਾਵ ਕਮੁਲਾ, ਜੇ ਪ੍ਰਸਾਦ ਭੋਗਿਆ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਬਸਾ, ਦੀਨੀ ਅਸਤ ਭਾਵ ਕਰਨੇ ਤੇ ਰਸਨਾ ਤਸੇ ਤਿਆਗ ਔਰ ਸੰਗਰਚਨਾ, ਐਸੇ ਦੁੱਖ ਮੂੜਾਂ ਦੇ ਵਿਆਪੇ ਨਾਨਕ ਕਾਢ ਲਿਓ ਪ੍ਰਭ ਆਪੇ, ਆਦਿ ਅੰਤ ਜੋ ਰੱਖਣਾਰ ਤੇ ਸਿਓ ਪ੍ਰੀਤ ਨ ਕਰਿਆ ਗੁਵਾਰ, ਜਾਂ ਕਿਸੇ ਵਾ ਨਾ ਨਿਧ ਪਾਵੇ ਤਾਂ ਸਿਓ ਮੂੜਾ ਮਨ ਨੀ ਲਾਵੇ, ਜੋ ਠਾਕੁਰ ਸਾਹਿਬ ਸਦਾ ਹਜੂਰੇ ਤਾਕ ਵੰਦਾ ਜਾਂ ਤਦੂਰੇ,

ਨਾਨਕ ਰੱਖਣਹਾਰ ਭਾਰਤ ਅੰਤਿਆ ਕੌੜੀ ਸੰਗ ਰਚਿਆ ਸਾਹ ਛੋੜ ਝੂਠ ਸੰਗ ਮਚਿਆ ਜੋ ਛੜਨਾ ਸੋ ਅਸਤਰ ਕਰ ਮਾਨਿਆ ਜੋ ਹੁਣ ਸੋ ਦੂਰ ਪਰਾਨੈ ਛੋਟ ਜਾਏ ਤਿਸਕਾ ਸ਼ਰਮ ਕਰੈ ਸੰਗ ਸਾਹ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਕਰਤਵ ਪ੍ਰੀਤ ਪਤਸਮ ਸੰਗ ਹੋਏ ਅੰਧਕੂਪ ਮੈਂ ਪਤਤ ਬਿਗਰਾਲ ਨਾਨਕ ਕਾਢ ਲਿਓ ਪ੍ਰਭ ਦੇ ਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬ ਸ਼ਨਾਈ ਕਿਸ਼ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸਵਾਨ ਅੰਤਰ ਅਗਨ ਬਾਰ ਤਨ ਸੁਹਾ ਗਲ ਪਾਥਰ ਕੈਸੇ ਤਰੇ ਅਥਾਹਾ ਜਾ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇਜਨ ਸਹਿ ਸਮਾਤ ਸੁਣੇ ਅੰਦਾ ਕੈਸੇ ਮਾਰਗ ਪਾਵੈ ਕਰ ਗਲੇ ਓੜ ਨਿਭਾਵੈ ਕਰ ਗਲੇ ਓੜ ਨਿਭਾਵੈ ਕਾਮ ਉਜਾਰਤ ਬੂਝੈ ਡੋਰਾ ਨਿਸਕਈਆ ਤੋ ਸਮਝੈ ਭੋਰਾ ਕਾਮ ਬਿਸੁਨ ਪਦ ਗਾਵੈ ਗੁੰਗ ਜਤਨ ਕਰੈ ਤੋ ਵਿਸਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਆਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸੁਹਾਈ ਸੁਹਾਵੈ ਨਚੀਤ ਜੋ ਬੈ ਰਾਜਤਾ ਸੁਪ੍ਰੀਤ ਬਲੂਆ ਕੈ ਗ੍ਰਹਿ ਭੀਤਰ ਬਸੈ ਅੰਧ ਕਿਲ ਮਾਇਆ ਰੰਗ ਰਸੈ ਦ੍ਰਿੜ ਕਰਮਾ ਨੈ ਮਨੈ ਪ੍ਰਤੀਤ ਕਾਲ ਨਾ ਵੈ ਮੂੜੈ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਾਂ ਲੋ ਧਰੋ ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕਰ ਤੂੰ ਪੈ ਅਰਦਾਸ ਜੀ ਓਪਣ ਸਭ ਤੇਰੀ ਰਾਸ ਤੂੰ ਮਾਤ ਪਿਤਾ ਮੁਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਘਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੁਹਾਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ।

ਨਾਮ ਹੈ ਪਤ ਜਾਹੇ ਅਸ਼ਟਪਦੀ ਦਸ ਬਸੂਲੇ ਪਾਛੇ ਪਾਵੈ ਇੱਕ ਬਸਤ ਕਰਨ ਬਿਖੋਟ ਗਵਾਵੈ ਇੱਕ ਬੀਨਾ ਦੇ ਦਸ ਪੀਹਰ ਲੇ ਤਾਂ ਮੂੜਾ ਕੋ ਕਹਾ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਂ ਕੋ ਕੀਜਾ ਸਦ ਨਮਸਕਾਰ ਆਜਾ ਕਹਿ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਊ ਮਨ ਬੂਠਾ ਜਿਸ ਜਨ ਆਪਣਾ ਹੁਕਮ ਬਣਾਇਆ ਸਰਬ ਤੋਕ ਨਾਨਕ ਤਿੰਨ ਪਾਇਆ ਗਨੁਸਾ ਆਪਣੀ ਦੇਹ ਰਾਸ ਖਾਤ ਪੀਤ ਵਰਤੇ ਅਨੰਦ ਉਲਾਸ ਆਪਣੀ ਅਮਾਨ ਕਿਸ਼ ਬਹੁਰ ਸਾਹ ਲਿਆ ਗਿਆ ਨੀ ਮਨ ਰੋਸ ਕਰੇ ਆਪਣੀ ਪ੍ਰਤੀਤਾਪ ਹੀ ਖੋਵੈ ਬਹੁਰ ਉਸਕਾ ਵਿਸ਼ਵਾਸ ਨਾ ਹੋਵੈ ਜਿਸ ਕੀ ਬਸਤ ਸਾਹ ਗਹਿਰਾ ਖੈ ਪ੍ਰਭ ਕੀ ਬਾਗਿਆ ਮਨ ਨੇ ਮਾਥੇ ਉਸਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਤ ਮਾਇਆ ਕੇ ਹੇਤ ਸਰਪਰ ਹੋਵਤ ਜਨ ਅਨੇਤ ਬਿਰਕੀ ਸਾਇਆ ਸੋ ਰੰਗ ਲਾਵੈ ਉਹ ਬਿਨ ਸਹਿ ਮਨ ਪਛਤਾਵੈ ਜੋ ਦੀ ਸਹਿ ਸੋ ਚਾਲਣ ਹਾਰ ਲਪਟ ਰਿਹਾ ਤੇ ਅੰਧਾਰ ਬਟਾਵੂ ਸੋ ਜੋ ਲਾਵੈ ਨੇਹੇ ਤਾ ਕੁਆਤ ਨਾ ਆਵੈ ਕਿ ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਓ ਮੈਂ ਮਮਤਾ ਮਾਇਆ ਮਿਥਿਆ ਰਾਜਮਨ ਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸਵਾ ਬਸਤਰਾ ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ ਮਿਥਿਆ ਧਰੋਹ ਮੋਹ ਬਿਮਾਰ ਮਿਥਿਆ ਆਪ ਸੂ ਪ੍ਰਕਿਰਤ ਗੁਮਾਨ ਅਸਤਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸਰਵਣ ਪਰ ਨਿੰਦਾ ਸੁਣੈ ਮਿਥਿਆ ਅਸਤ ਪਰ ਦਰਬ ਕੋ ਹਰੈ ਮਿਥਿਆ ਨੇਤਰ ਪੇਖ ਪਰਤਰਿਆ ਰੁਪਾਦ ਮਿਥਿਆ ਰਸਨਾ ਭੋਜਨ ਸੁਆਦ ਮਿਥਿਆ ਚੰਨ ਪਰ ਬੇਕਾਰ ਕੋ ਧਾਵੈ ਮਿਥਿਆ ਮਨ ਪਰ ਲੋਭ ਲੁਭਾਵ ਹੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਸਲੇਤ ਪਿਕਾਰਾ ਬਿਨ ਬੂਜੇ ਮਿਥਿਆ ਸਭ ਭੈ ਸਫਲ ਦੇ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਖਤ ਕੀ ਯਾਰ ਜਾ ਸਾਚ ਬਿਨਾਂ ਕਿਉ ਵਸੂਚਾ ਬਿਰਥਾ ਨਾਮ ਬਿਨਾ ਤਨੰਦ ਮੁੱਖਾ ਵਤਾ ਕੈ ਦੁਰਗੰਧ ਬਿਨ ਸਿਮਰਨ ਰਹਿਣ ਬਿਰਥਾ ਬਿਹਾਏ ਮੇਘ ਬਿਨਾਂ ਜਿਉਂ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉਂ ਕਿਰਪਨ ਕੇ ਨਿਰਾਰਥ ਧਾਮ ਧਨ ਧਨ ਤੇ ਜਨ ਜੇ ਕਟ ਬਸਿਓ ਅਰਨਾਉ ਨਾਨਕ ਤਾ ਕੈ ਬਲ ਬਲ ਜਾਉ ਰਾਤ ਅਵਰ ਕਛ ਅਵਰ ਕਮਾਵਤ ਮਨੀ ਪ੍ਰੀਤ ਮੁਖ ਗੰਡ ਲਾਵਤ ਜਨ ਹਾਰ ਪ੍ਰਭੂ ਪ੍ਰਭੀਨ ਬਾਰ ਭੇਖ ਨ ਕਾਉਂ ਭੀਨ ਔਰ ਉਪਦੇਸੈ ਆਪ ਨਾ ਕਰੈ ਆਵਤ ਜਾਵਤ ਜਨ ਮੈਂ ਮਰੈ ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ ਜੋ ਤੁਮ ਪਹਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪ੍ਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਨੈ ਆਪਣਾ ਕੀ ਆਪੇ ਮਨ ਆਪੇ ਆਪ ਆਪ ਕਰਤ ਨਬੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਉਹ ਪਾਪ ਸਿਆਨਪ ਸਖਲ ਤੇਰਾ ਸਭ ਕਿਸ ਜਾਣੇ ਆਤਮ ਕੀ ਰਹਿਤ ਜਿਸ ਭਾਵ ਹੈ ਤਿਸ ਲੈ ਲੜ ਲਾ

ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸ਼ਾਦ ਸ਼ਕਤੀ ਅੰਮ੍ਰਿਤ ਖਾਏ ਤਿਸ ਠਾਕੁਰ ਗੁਰ ਰਖ ਮਨਵਾਹੇ ਜੇ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਵੈ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਤਿਆਏ ਸਦਾ ਮਨੰਦਰ ਜੇ ਪ੍ਰਸਾਦ ਗ੍ਰਹਿ ਸੰਘ ਸੁਖ ਬਸਣਾ ਅੱਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਣ ਯੋਗ ਜੇ ਪ੍ਰਸਾਦ ਪਾਠ ਪਟੰਬਰ ਹੰਢਾਵੈ ਤਿਸੇ ਤਿਆਗ ਤਬਰ ਲੁਭਾਵੈ ਜੇ ਪ੍ਰਸਾਦ ਸੁਖ ਸੇ ਸੁਜਿਆ ਮਨ ਅੱਠ ਪੈਰ ਧਾਖਾ ਜਸ ਕੋਜਿਆ ਜੇ ਪ੍ਰਸਾਦ ਤੁਸੀਂ ਸਭ ਕੁਮਾ ਨੈ ਮੁਕਤਾ ਕੋ ਜਸ ਰਸਨ ਬਖਾਨਾ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਦਰਗਹਿ ਮਾਨ ਪਾਵੈ ਨਾਨਕ ਪਾਸੇ ਤੀ ਕਰ ਜਾਵੈ ਜੇ ਪ੍ਰਸਾਦ ਹੈ ਰੋਹ ਕੰਚਨ ਦੇਹੀ ਲਿਵਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੈ ਹਰ ਜਸ ਕੈਤ ਜੇ ਪ੍ਰਸਾਦ ਤੇਰੇ ਸਗਲ ਸ਼ਦਰ ਢਾਕੇ ਮਨ ਸਰਨੀ ਪ੍ਰਠਾਕਰ ਪ੍ਰਭ ਤਾਕੈ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਏ ਦੁਰਲਭ ਦੇਹੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਅਭੁੱਖਣ ਪਰਹੀਜੈ ਜੇ ਪ੍ਰਸਾਦ ਅਭੁੱਖਣ ਪਹਿਰੀਜੈ ਮਨ ਸਿਮਰਤ ਮਨ ਤੇ ਸਿਮਰਤ ਕਿਵਾਲ ਸਕੀਜੈ ਜੇ ਪ੍ਰਸਾਦ ਅਸਸਤ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾ ਰਾਖ ਪੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਉੱਠ ਤੇ ਬੈਠ ਸਦਾ ਤਿਸ ਧਿਆਈ ਤਿਸ ਧਿਆਈ ਜੀ ਇੱਕ ਅਲਖ ਹੈ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁੰਨ ਬੋਦਾਨ ਮਨ ਨਾਟ ਪੈਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਤੂੰ ਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਅਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤਰ ਹੈ ਗੁਰਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਣ ਕਰਨਾਦ ਜੇ ਪ੍ਰਸਾਦ ਪੇਖਿਆ ਬਿਸਮਾਦ ਜੇ ਪ੍ਰਸਾਦ ਬੁੱਲੇ ਅੰਮ੍ਰਿਤ ਰਸਾਂ ਜੇ ਪ੍ਰਸਾਦ ਸੁਖ ਸਹਿ ਜੇ ਬਸਨਾਮ ਜੇ ਪ੍ਰਸਾਦ ਅਸਤ ਕਰ ਚਲਾ ਜੇ ਪ੍ਰਸਾਦ ਸੰਪੂਰਨ ਫਲਾ ਜੇ ਪ੍ਰਸਾਦ ਪਰਮ ਗਤ ਪਾਵੈ ਜੇ ਪ੍ਰਸਾਦ ਸੁਖ ਸਹਿ ਸਮਾਵੈ ਸਭ ਪ੍ਰਭ ਤਿਆਗ ਗਬਰ ਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗਹੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤਤਾ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤੇ ਸਹਿਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾ ਸਿਓ ਰਾਜ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗੁਆ ਸਵਰ ਗੁਣ ਗਾਉਂ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਪ੍ਰਗਾਸ ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ ਪ੍ਰਭ ਦਿਆ ਤੇ ਮਤਿ ਉੱਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮੈਂ ਆਇਆ ਭੁੱਖ ਸ਼ੁਨਕ ਨੂੰ ਲਾਇਆ ਜਿਤ ਜਿਤ ਲਾਭ ਹੋ ਤਿਤ ਲਗੈ ਹਰ ਨਾਥ ਨਾਨਕਿਨ

ਸੁਗਨ ਗਾਇਨ ਸਾਧਕ ਸੰਗ ਸਰਬਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਾਹੀ ਕਸ਼ਕਾਲ ਦਰਸ਼ਨ ਪੇਟ ਤੋਂ ਨਿਹਾਲ ਸਾਧਕ ਸੰਗ ਕਲੂਕ ਤਹਰੈ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਬਿਸ਼ਰਤ ਮੇਲਾ ਜੋ ਇੱਛਾ ਸੋਈ ਫਲ ਪਾਵੈ ਸਾਧਕ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਧ ਬਸੈ ਨਾਨਕ ਉਦਰੇ ਸਾਧ ਸੁਨ ਰਸੈ ਸਾਧਕ ਸੰਗ ਤੁਨ ਵਰਨਾਉ ਸਾਧ ਸੰਗ ਅਰਕੇ ਗੁਣ ਗਾਉ ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧਕ ਸੰਗ ਲੱਗੇ ਭਰਾ ਮੀਠਾ ਸਾਧੂ ਕੈ ਸੰਗ ਘਟ ਕਾ ਡੀਠਾ ਸਾਧ ਸੰਗਤ ਸਾਧ ਸੰਗ ਪੈ ਆਗਿਆਕਾਰੀ ਸਾਧ ਸੰਗਤ ਪਈ ਹਮਾਰੀ ਸਾਧ ਕੈ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧਗੀ ਮਹਿਮਾ ਵੇਦ ਨਾ ਜਾਣੈ ਜੇਤਾ ਸੁਣੈ ਤੇ ਤਬ ਖਿਆਨੈ ਸਾਧਗੀ ਉਪਮਾ ਤੇ ਗੁਣ ਤੇ ਦੂਰ ਸਾਧਗੀ ਉਪਮਾ ਰਹੀ ਭਰਪੂਰ ਸਾਧਗੀ ਸੋਭਾ ਕਹਿ ਨਾਹੀ ਅੰਤ ਸਾਧਗੀ ਸੋਭਾ ਸਦਾ ਬੇਅੰਤ ਸਾਧਗੀ ਸੋਭਾ ਉੱਚੀ ਉੱਚੀ ਸਾਧਗੀ ਸੋਭਾ ਮੂਚ ਤੇ ਮੂਚੀ ਸਾਧਗੀ ਸੋਭਾ ਸਾਧ ਬਣ ਆਈ ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਭੇਖੇ ਇਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲਾ ਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਕ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜੈਸੇ ਰਾਏ ਰੰਗ ਕੋ ਲਾਗੈ ਤੁਲ ਪਵਾਨ ਬ੍ਰਹਮ ਗਿਆਨੀ ਕੈ ਧੀਰ ਜੇਕ ਜਿਉਂ ਵਸੁਧਾ ਕੋ ਖੋਦੈ ਕੋ ਚੰਦਨ ਲੇਹ ਬ੍ਰਹਮ ਗਿਆਨੀ ਕਹਿ ਅਗਨ ਆਉ ਨਾਨਕ ਜਿਉ ਭਾਵਕ ਸਹਿ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੇ ਜਲਾ ਬ੍ਰਹਮ ਗਿਆਨੀ ਕੈ ਮਨੋਏ ਪ੍ਰਗਾਸ ਜੈਸੇ ਤਾਰੂ ਪ੍ਰਕਾਸ਼ ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਹਿ ਨਾਹੀ ਅਭਿਮਾਨ ਬ੍ਰਹਮ ਗਿਆਨੀ ਉੱਚੀ ਉੱਚਾ ਮਨ ਆਪਣੇ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਪਏ ਨਾਨਕ ਜਿਨ ਪ੍ਰਭਾਵ ਕਰੇ ਬ੍ਰਹਮ ਗਿਆਨੀ ਸਲ ਕਿਰੀ ਨਾ ਤੁਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ ਬ੍ਰਹਮ ਗਿਆਨੀ ਤੇ ਕਸ਼ ਬੁਰਾ ਨਾ ਭਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੋਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰਾਸ ਬ੍ਰਹਮ ਗਿਆਨੀ ਕਾ ਨਾਹੀ ਵਿਨਾਸ਼ ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਮਹਾ ਬ੍ਰਹਮ ਗਿਆਨੀ ਕਾ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਦਾ ਬ੍ਰਹਮ ਗਿਆਨੀ ਕਿਆ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਾਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜੈ ਪੈਸਾ ਸੰਸਾਰ ਬ੍ਰਹਮ ਗਿਆਨੀ ਕਿਆ ਕਹਿ ਰੰਗ ਬ੍ਰਹਮ ਗਿਆਨੀ ਕਿਆ ਬਸੈ ਪ੍ਰਭ ਸੰਗ ਬ੍ਰਹਮ ਗਿਆਨੀ ਕਿਆ ਨਾਮ ਉਧਾਰ ਬ੍ਰਹਮ ਗਿਆਨੀ ਕਿਆ ਨਾਮ ਪਰਿਵਾਰ ਬ੍ਰਹਮ ਗਿਆਨੀ ਸਦਾ ਸਾ ਜਾਗਤ ਬ੍ਰਹਮ ਗਿਆਨੀ ਅਹੋਂ ਬਦ ਤਿਆਗਤ ਬ੍ਰਹਮ ਗਿਆਨੀ ਕਿਆ ਮਨ ਪਰਮਾਨੰਦ ਬ੍ਰਹਮ ਗਿਆਨੀ ਕਿਆ ਕਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿ ਨਿਵਾਸ ਨਾਨਕ ਬ੍ਰਹਮ ਗਿਆਨੀ ਕਿਆ ਨਾਹੀ ਵਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾਬੇਤਾ ਬ੍ਰਹਮ ਗਿਆਨੀ ਸੰਗਹਿਤਾ ਬ੍ਰਹਮ ਗਿਆਨੀ ਕਿਉਂ ਅਚਿੰਤ ਬ੍ਰਹਮ ਗਿਆਨੀ ਕਿਆ ਨਿਰਮਲ ਬੰਤ ਬ੍ਰਹਮ ਗਿਆਨੀ ਜਿਸ ਕਰੇ ਪ੍ਰਭਾਪ ਬ੍ਰਹਮ ਗਿਆਨੀ ਕਿਆ ਵੱਡ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਵਡ ਭਾਗੀ ਪਾਈਏ ਬ੍ਰਹਮ ਗਿਆਨੀ ਕੋ ਬਲ ਬਲ ਜਾਈਏ ਬ੍ਰਹਮ ਗਿਆਨੀ ਕੋ ਖੋਜੈ ਮਹੇਸਰ ਨਾਨਕ ਬ੍ਰਹਮ ਗਿਆਨੀ ਆ ਪਰਮੇਸਰ ਬ੍ਰਹਮ ਗਿਆਨੀ ਕੀ ਕੀਮਤ ਨਾ ਆਏ ਬ੍ਰਹਮ ਗਿਆਨੀ ਕਿਆ ਸਗਲ ਮਨਮਾਏ ਬ੍ਰਹਮ ਗਿਆਨੀ ਕਿਆ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਕੋ ਸਦਾ ਦੇਸ਼ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਉਦਾਖਰ ਬ੍ਰਹਮ ਗਿਆਨੀ ਸਰ ਪਠਾਕਰ ਬ੍ਰਹਮ ਗਿਆਨੀ ਕੀਮਤ ਕੌਣ ਬਖਾਨਾ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾ ਅੰਤ ਨਾ ਭਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਯੁਗ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਅਨਾਥ ਕਾ ਅਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ ਬ੍ਰਹਮ ਗਿਆਨੀ ਕਾ ਸਗਲਾ

erst über die Mithya, Nahir, Asna, Parsa, Manma, Pritan, Ranjan, Darsa, Partre, Rupana, Pekha, Netra, Sadhgra, Sansang, Het, Karana, Suni, Kahu, Kininda, Sabte, Jani, Apskomanda, Guru, Prasad, Vikhe, Parahar, Man, Ki, Vasana, Man, Tetar, Indriji, Pain, Duk, Terat, Nana, Kur, Madhik, Vasa, Prasa, Vasana, Soi, Sopra, Sopra, San, Vishnu, Pimayat, Penna, कर्म करतो हुए ने कर्म तिस व्यास में कर निर्मल धर्म काहू फल की इच्छा नहीं बाचे केवल भक्त कीर्तन संग राचे मन तन अंतर सिमरन गोपाल सब ऊपर हो कृपाल आप दृढ़ नाम जपावे नानक व्यास में परम गत पावे भगवती भगवान भगत का रंग सब त्याग दुष्का संग मन ते से सगला परम कर पूजे सगल पार ब्रह्म सत्संग पाप अमल को तिस भगवती की मत तुम होवे ਭਗਵੰਤ ਕੀ ਡਾਲ ਕਰਨ ਤਨੀਤ ਮੰਤਨ ਪੈ ਵਿਸ਼ਨ ਪ੍ਰੀਤ ਹਰ ਕੇ ਚਰਨ ਹਿਰਦੇ ਵਸਾਵੈ ਨਾਨਕੈ ਸਭ ਕੋ ਤੀ ਪੰਥ ਕੋ ਪਾਵੈ ਸੋ ਪੰਡਿਤ ਜੁਮਨ ਪ੍ਰਬੋਧੈ ਰਾਮ ਨਾਮ ਤਮੈ ਸੋਧੈ ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕਵਿਦੇ ਜਗ ਪੀਵੈ ਹਰ ਕੀ ਕਥਾ ਹਿਰਦੇ ਵਸਾਵੈ ਸੋ ਪੰਡਿਤ ਫਿਰ ਜੁਰਨ ਆਵੈ ਵੇਦ ਪੁਰਾਣ ਸਿਮਰਤ ਬੁਝੈ ਮੂਲ ਸੁਖ ਮੈਂ ਜਾਣੈ ਸੋ ਚੌਵਰਣਾ ਕੋ ਦੇਵ ਦੇਸ ਨਾਨਕ ਉਸ ਪੰਡਿਤ ਕੋ ਸਦਾ ਦੇਸ ਬੀਜ ਮੰਤਰ ਸਰਵ ਕੋ ਗਿਆਨ ਚੌਵਰਣਾ ਮੈਂ ਜਪੇ ਕੋ ਨਾਮ ਜੋ ਜੋ ਜਪੈ ਤਿਸ ਕੀ ਕਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਤਾਰੇ ਪਸ ਪ੍ਰੇਮ ਮੁਖ ਪਾਤਰ ਕੋ ਉਤਾਰੇ ਸਰਵ ਰੋ ਕਾ ਖੁਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈ ਧਰਮ ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿ ਰਾਮਦਾਸ ਆਤਮ ਰਾਮ ਤਿਸ ਨਦਰੀ ਦਾਦ ਸੁੰਦਰ ਪਾਏ ਤਿਨ ਪਾਏ ਸਦਾ ਨਿਕ ਨਿਕ ਹਰਦਾਨ ਸੋ ਦਾਸ ਦਰਗੀ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋਜੀ ਪਰੈ ਸਗਲ ਸੰਗ ਆਤਮ ਉਦਾਸ ਹੈ ਸੇ ਯੁਗਤ ਨਾਨਕ ਰਾਮਦਾਸ ਪ੍ਰਭ ਕੀ ਆਗੇ ਆਤਮ ਮਿਤਾਵੇ ਜੀਵਨ ਮੁਖ ਸੋ ਕਹਾਵੇ ਤੈਸਾ ਹਰ ਤੈਸਾ ਸੋਗ ਸਦਾਨੰਦ ਤਨ ਯੋਗ ਤੈਸਾ ਸੁਰਨ ਤੈਸੇ ਸੁਮਾਟੀ ਤੈ ਸੁਮਰ ਤੈਸੇ ਵਿਖਾਟੀ ਤੈਸਾ ਮੰਤ ਸਮਾਨ ਤੈਸਾ ਰੰਗ ਤੈਸਾ ਰਾਜਾ ਜੋ ਵਰਤਾ ਸਾਈ ਜੁਗਤ ਨਾਨਕ ਪੁਰਖੀ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਵ ਜਿਤ ਜਿਤ ਘਰ ਰੱਖੇ ਤੈਸਾ ਤੇ ਨਾਵ ਆਪੇ ਕਰਨ ਕਰਾਣ ਜੋਗ ਪ੍ਰਭਾਵੇ ਸੋਇ ਹੁਣ ਹੋ ਗਏ ਪਸਰ ਆਪ ਹਣ ਤਰੰਗ ਲਖਣ ਜਾਏ ਪਾਰ ਬ੍ਰਹਮ ਕੇ ਰੰਗ ਜੈਸੀ ਮਾਧੇ ਤੈਸਾ ਪਰ

ਪਰਸਪਤੀ ਕਈ ਕੋੜੇ ਪੁਜਾਰੀ ਕਈ ਕੋੜਾ ਚਾਰ ਵਿਹਾਰੀ ਕਈ ਕੋੜ ਪੇ ਤੀਰਥ ਵਾਸੀ ਕਈ ਕੋੜ ਬਨ ਭਰਮਦਾਸੀ ਕਈ ਕੋੜ ਵੇਦ ਕੇ ਸਰੋਤੇ ਕਈ ਕੋੜ ਤਵਿਸਰ ਹੋਤੇ ਕਈ ਕੋੜ ਆਤਮ ਧਿਆਨ ਧਾਰੈ ਕਈ ਕੋੜ ਕਵ ਕਵ ਵਿਚਾਰਨ ਕਈ ਕੋੜ ਨਵ ਤਮ ਨਵ ਧਿਆਵੈ ਨਾਨਕ ਕਰਤੇ ਗੰਤ ਨ ਪਾਵੈ ਕਈ ਕੋੜ ਭਇ ਮਾਨੀ ਕਈ ਕੁਣ ਦਗਿਆਨ ਕਈ ਕੋੜ ਕਿਰਪਨ ਕਠੋਰ ਕਈ ਕੋੜ ਅਭਿਗਾਤਮ ਨੇ ਕੋਰੇ ਕਈ ਕੋੜ ਪਰ ਦਰਭ ਕੁਹਿਰੈ ਕਈ ਕੋੜ ਪਰ ਦੁੱਖ ਨਾ ਕਰੈ ਕਈ ਕੋੜ ਮਾਇਆ ਸੁਰਮਾਏ ਕਈ ਕੋੜ ਪਰਦੇ ਸੁਰਮਾਏ ਜਿਤ ਜਿਤ ਲਾਭ ਹੋ ਤਿਤ ਲਗਨਾ ਨਾਨੇ ਕਰਤੇ ਕੀ ਜਾਨੇ ਕਰਤਾ ਰਚਨਾ ਕਈ ਕੋੜ ਸੇ ਜਥੇ ਜੋਗੀ ਕਈ ਕੋੜ ਰਾਜ ਰਸ ਭੋਗੇ ਕਈ ਕੋੜ ਪੰਖੀ ਸਰਵ ਪਾਏ ਕਈ ਕੋੜ ਪਾਥਰ ਬਿਰਖਣ ਵਜਾਏ ਕਈ ਕੋੜ ਪੌਣ ਪਾਣੀ ਬੈਸੰਤਰ ਕਈ ਕੋੜ ਦੇ ਸੁ ਮੰਡਲ ਕਈ ਕੋੜ ਸਸੇ ਰਸੁਰਨ ਖੇਤਰ ਕਈ ਕੋੜ ਦੇਵ ਦਾਨਿੰਦਰ ਸਛਤਰ ਸਗਲ ਸਮੱਗਰੀ ਆਪਣੇ ਸੁਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ ਕਈ ਕੋੜ ਰਾਜਸਥਾਨ ਸਾਤਿਕ ਕਈ ਕੋੜ ਵੇਦ ਪ੍ਰਾਣ ਸਿਮਰਤ ਅਰਸਾਸਤੇ ਕਈ ਕੋੜ ਕੀਰਤਨ ਸੰਬੰਧ ਕਈ ਕੋੜ ਨਾਨਾ ਪ੍ਰਕਾਰ ਜੰਤੇ ਕਈ ਕੋੜ ਕੇਚਰ ਜੀਵੇ ਕਈ ਕੋੜ ਗਿਰੀ ਮੇਰ ਸਵਰਨ ਥੀਵੈ ਕਈ ਕੋੜ ਜਕ ਨਿਰਪਿਸਾਚ ਕਈ ਕੋੜ ਭੂਤ ਪ੍ਰੇ ਸੁਕਰ ਮਿਰਗਾਚ ਸਭ ਤੇ ਨੇਰੈ ਸਭ ਹੂੰ ਤੇ ਦੂਰ ਨਾਨਕ ਅਬ ਅਲਿਪਤ੍ਰਿਆ ਭਰਪੂਰ ਕਈ ਕੋੜ ਪਾਤਾਲ ਕੇ ਵਾਸੀ ਕਈ ਕੋੜ ਨਰਕ ਸਰਨ ਵਾਸੀ ਕਈ ਕੋੜ ਜਨਮੈ ਜੀਵ ਮਰੈ ਕਈ ਕੋੜ ਬੋਜੋ ਨੀ ਫਿਰੈ ਕਈ ਕੋੜ ਬੈਠਦੀ ਖਾਏ ਕਈ ਕੋੜ ਕਾਲੈ ਥਕ ਪਾਏ ਕਈ ਕੋੜ ਕੇ ਤਨਵੰਤ ਕਈ ਕੋੜ ਮਾਇਆ ਮੈਂ ਚਿੰਤ ਜਹ ਜਹਿ ਭਾਣਾ ਤੈ ਤੈ ਰਾਖੇ ਨਾਨਕ ਸਭ ਕੀ ਪ੍ਰਭ ਕੇ ਹੱਥ ਕਈ ਕੋੜ ਪੈ ਬੈਰਾਗੀ ਰਾਮ ਨਾਮ ਸੰਗਤਨ ਲਾਗੀ ਕਈ ਕੋੜ ਪ੍ਰਭ ਕੋ ਖੋਜੰਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ ਕਈ ਕੋੜ ਦਰਸ਼ਨ ਪ੍ਰਭਿਆਸ ਤਿੰਨ ਕੋ ਮਿਲੇ ਪ੍ਰਭ ਵਿਨਾਸ ਕਈ ਕੋੜ ਮੰਗ ਸਤਸੰਗ ਪਾਰ ਬ੍ਰਹਮ ਤੁਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧੰਨ ਧੰਨ ਕਈ ਕੋੜ ਖਾਣੀ ਅਰਖੰਡ ਕਈ ਕੋੜ ਆਕਾਸ਼ ਬ੍ਰਹਮੰਡ ਕਈ ਕੋੜ ਹੋਏ ਅਵਤਾਰ ਕਈ ਜੁਗਤ ਗਨੋ ਵਿਸਤਾਰ ਕਈ ਬਾਹਰ ਪਸਰ ਪਾਸਾਰ ਸਦਾ ਸਦਾ ਕੇ ਕੰਕਾਰ ਕਈ ਕੋੜ ਕਿੰਨੇ ਬੋ ਪਾਤ ਪ੍ਰਾਪਤ ਪ੍ਰਮ ਸਮਾਤਾ ਕੰਤ ਨ ਜਾਣੇ ਕੋਈ ਆਪੇ ਆਪ ਨਾਨਕ ਪ੍ਰਭਸਾਏ ਕਈ ਕੋੜ ਪਾਰ ਬ੍ਰਹਮ ਕੇ ਦਾਸ ਤਿਨ ਹੋ ਤੇ ਆਤਮ ਪ੍ਰਗਾਸ ਕਈ ਕੋੜ ਤਤ ਕੇ ਬੇਤੈ ਸਦਾ ਨਿਹਾਰੈ ਕੋ ਨੇਤਰੇ ਕਈ ਕੋੜ ਨਾਮ ਰਸ ਪੀਵੈ ਅਮਰ ਭੈ ਸਤ ਸਦੀ ਜੀਵੈ ਕਈ ਕੋੜ ਨਾਮ ਗੁਣ ਗਾਵੇ ਆਤਮ ਰਸ ਸੈ ਸਮਾਵੇ ਆਪਣੇ ਜਨ ਕੋ ਸਾਥ ਸਾਥ ਸਮਾਰੈ ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸਲੋਕ।

ਹੁਕਮੇ ਧਾਰਤ ਰਹਾਵੇ, ਹੁਕਮੇ ਵਿਚੈ ਹੁਕਮ ਆਵੇ, ਹੁਕਮੇ ਵਿੱਚ ਨਿਜ ਵਿਹਾਰ, ਕੁਣ ਕਰਮ ਪ੍ਰਕਾਰ, ਕਰ ਕਰ ਦੇਖੇ ਆਪਣੀ ਵਡਿਆਈ, ਨਾਨਕ ਸਾਹਿਬ ਮੇਰਿਆ ਸਮਾਈ, ਪ੍ਰਭ ਭਾਵੇ ਮਨੁ ਗਦ ਪਾਵੇ, ਪ੍ਰਭ ਭਾਵੇ ਤਹ ਪਾਥਰ ਤਰਾਵੇ, ਪ੍ਰਭ ਭਾਵੇ ਸਾਸਤ ਰਾਖੇ, ਪ੍ਰਭ ਭਾਵੇ ਤਾਂ ਹਰ ਗੁਣ ਪਾਖੇ, ਪ੍ਰਭ ਭਾਵੇ ਤਾਂ ਪਤ ਸਾਰੇ ਆਪ ਕਰੇ ਆਪਣ ਵੀ ਸਾਰੇ, ਦੁਆ ਸਿਰਿਆਂ ਕੈ ਆਪ ਸੁਆਮੀ, ਖੇਲੈ ਵਿਕਸੇ ਅੰਤਰ ਜਾਮੀ, ਜੋ ਭਾਵੇ ਸੋ ਕਾਰ ਕਰਾਵੇ, ਨਾਨਕ ਦ੍ਰਿਸ਼ਟੀ ਆਵਣ ਆਵੈ, ਕਹੋ ਮਨੁੱਖ ਤੇ ਕਿਆ ਹੋਇਆ ਆਵੈ, ਜੋਤਿਸ ਪਾਵੈ ਸੋਈ ਕਰਾਵੇ, ਇਸਕੇ ਹਾਥ ਹੋਏ ਤਾਂ ਸਭ ਕੁਛ ਲੈ, ਜੋਤਿਸ ਪਾਵੈ ਸੋਈ ਕਰੇ, ਅਣਜਾਣਤ ਵਿਖਿਆ ਮੇਰਾ ਚੇ ਜੇ ਜਾਣ ਤੇ ਆਪਣੇ ਬੱਚੇ, ਭਰਮੇ ਪੁੱਲਾ ਦੈ ਦਿਸਦਾਵੈ, ਨਿਮਕ ਮੈਂ ਚਾਰ ਕੁਣ ਫਿਰੇ ਆਵੇ, ਕਰ ਕਿਰਪਾ ਸੀ ਆਪਣੀ ਭਗਤ ਦੇ, ਨਾਨਕ ਤੇ ਜੰਨਾ ਮਿਲੇ, ਖਿਨ ਮੈਂ ਨੀਚ ਕੀਟ ਕੋ ਰਾਜ ਪਾਰ, ਬ੍ਰਹਮ ਗਰੀਬ ਨਿਵਾਜ, ਜਾ ਕਾ ਦ੍ਰਿਸ਼ ਕਛੂ ਨ ਆਵੇ, ਤਿਸ ਤਤਕਾਲ ਦਾ ਦਿਸ ਪ੍ਰਗਟਾਵੇ, ਜਾ ਕੋ ਆਪਣੀ ਕਰੇ ਬਖਸ਼ੀਸ਼, ਤਾ ਕਰ ਲੇਖਣ ਅਗਣੀ ਜਗਦੀਸ਼, ਜੀਉ ਪਿੰਡ ਸਾਹਿਬ ਦੀ ਸੀ ਰਾਸ, ਘੱਟ ਘੱਟ ਪੁਰਮ ਪਰਮ ਪ੍ਰਗਾਸ, ਆਪਣੀ ਬਣਤਾ ਬਣਾਈ, ਨਾਨਕ ਜੀਵੇ ਦੇਖ ਬੜਾਈ, ਇਸ ਕਾ ਬਲ ਨਾਈ ਸਹਾਥ, ਕਰਨ ਕਰਾਮ ਸਰਵ ਕੁਰਨਾਥ, ਆਗਿਆਕਾਰੀ ਵਪਰਾ ਜੀਉ, ਜੋ ਤਿਸ ਭਾਵੇ ਸੋਇ ਫਣਤੀ, ਕਭੂ ਉਚ ਨੀਚ ਮੈਂ ਵਸੈ, ਕਭੂ ਸੋਖ ਹਰਖ ਰੰਗ ਹੱਸੈ, ਕਭੂ

ਬਹੁਰੇ ਬਹੁਰੇ ਅਵਤਾਰ ਇਸ਼ਟ ਭਾਈ ਸੰਦਕ ਦੁੱਖਣ ਯਾਰ ਜਾ ਕਟੇ ਸੰਦਕ ਦੁੱਖਣ ਜਮ ਤੇਣੇ ਛੁੱਟੇ ਸੰਦਕ ਦੁੱਖਣ ਸੁੱਖ ਚਬ ਜਾਏ ਸੰਦਕ ਦੁੱਖਣ ਨਰਕ ਮੈਂ ਪਾਏ ਸੰਦਕ ਦੁੱਖਣ ਮਾਤ ਹੋਏ ਮਲੀਨ ਸੰਦਕ ਦੁੱਖਣ ਸੁਭ ਬਾਤੇ ਹੀਨ ਸੰਦਕ ਹਿਤ ਰੱਖੇ ਨਾ ਕੋਈ ਸੰਦਕ ਦੁੱਖਣ ਥਾਨ ਪ੍ਰਸ਼ਟ ਹੋਏ ਸੰਦ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਭੀਤਰ ਸੰਦਕ ਦੁੱਖਣ ਤੇ ਮੁਖ ਪਵੇ ਸੰਤਨ ਕੇ ਦੁੱਖਣ ਕਾਗ ਝੁਲਵੇ ਸੰਤਨ ਕੇ ਦੁੱਖਣ ਸਰਬ ਜੁਣ ਪਾਏ ਸੰਤ ਕੇ ਦੁੱਖਣ ਤ੍ਰਿਗਤ ਜੁਣ ਕਿਰਮਾਏ ਸੰਤਨ ਕੇ ਦੁੱਖਣ ਤਸਨਮ ਜਲੈ ਸੰਦਕ ਦੁੱਖਣ ਸਭ ਕੁਛ ਲੈ ਸੰਦਕ ਦੁੱਖਣ ਤੇ ਸਭ ਜਾਏ ਸੰਦਕ ਦੁੱਖਣ ਨਹੀਂ ਚਿਨ ਚਾਏ ਸੰਤੋ ਕੀ ਕਾ ਥਾਉ ਕੁੰਡਾਏ ਨਾਨਕ ਸੰਤ ਪਾਵੇ ਤੋ ਕੀ ਕਥ ਪਾਏ ਸੰਦਕ ਨਿੰਦਕ ਮਾਤ ਤਾਏ ਸੰਦਕ ਨਿੰਦਕ ਖਿੰਡਕ ਨ ਪਾਏ ਸੰਦਕ ਨਿੰਦਕ ਮਾਂ ਤੇ ਆਰਾ ਸੰਦਕ ਨਿੰਦਕ ਪਰਮੇਸ਼ਰ ਮਾਰਾ ਸੰਦਕ ਨਿੰਦਕ ਰਾਜ ਤੇਹੀਨ ਸੰਦਕ ਨਿੰਦਕ ਦੁਖੀ ਹਰ ਦੇਣ ਸੰਦਕ ਨਿੰਦਕ ਕੋ ਸਰਬ ਰੋਗ ਸੰਦਕ ਨਿੰਦਕ ਕੋ ਸਦਾ ਵਿਜੋਗ ਸੰਦਕ ਨਿੰਦਾ ਦੁੱਖ ਮੈਂ ਦੁੱਖ ਨਾਨਕ ਸੰਤ ਭਾਵੇ ਤਾਂ ਉਸਕਾ ਵੀ ਹੋਏ ਮੋਖ ਸੰਦਕਾ ਦੁਖੀ ਸਦਾ ਪਵਿੱਤ ਸੰਦਕਾ ਦੁਖੀ ਕਿਸੇ ਕਾਰਨੇ ਮਿੱਤ ਸੰਦਕਾ ਦੁਖੀ ਕੋੜਾਂ ਲਾ ਕੇ

ਇਤਨਾ ਤਰਾਪ ਸੰਦਕਾ ਦੁੱਖ ਛੁਟੇ ਗੇਲਾ ਸੰਦਕਾ ਦੋ ਜਿਉਂ ਬੁਆਰ ਤੇ ਲਿਖੇ ਤੁਮਾਂ ਦੁਹੇਲਾ ਸੰਦਕਾ ਦੁਖੀ ਧਰਮ ਤਰਾਤ ਸੰਦਕਾ ਦੁੱਖ ਸਾਧ ਮਿਥਿਆ ਕਹਿਤ ਕੀਰਤਨ ਨਿੰਦਕਾ ਧੁਰੀ ਪਿਆ ਨਾਨਕ ਜੋਤਿਸ ਭਾਵੇ ਸੋ ਇਥੇ ਆ ਸੰਦਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਦਕੇ ਦੁਖੀ ਕੋ ਦਰ ਕਹਿ ਮਿਲੇ ਸਜਾਏ ਸੰਦਕਾ ਦੁਖੀ ਸਦਾ ਸਕਾਈ ਸੰਦ ਦੁਖੀ ਨਾ ਮਰਨ ਜਵਾਈਏ ਸੰਦਕ ਦੁੱਖ ਪੂਜਨੇ ਆਸਾ ਸੰਦਕ ਦੁੱਖ ਚਲੇ ਨਿਰਾਸਾ ਸੰਦਕ ਦੁੱਖ ਨਾ ਦਿਸ਼ਟੇ ਕੋਈ ਜੈਸਾ ਭਾਵੇ ਤੈਸਾ ਕੋਈ ਪਿਆ ਕੀਰਤਨ ਮਿੱਟੇ ਕੋਈ ਨਾਨਕ ਜਾਣੇ ਸੱਚਾ ਸੋਏ ਸਭ ਕਰਦੇ ਕਿਉਂ ਕਰੜੇ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਉੱਤੇ ਤਿਸੇ ਧਿਆਓ ਸਾਸ ਗਿਰਾਸ ਪ੍ਰਭ ਕਿਸ ਪ੍ਰਭ ਸਭ ਕਿਸ ਪ੍ਰਭ ਵਰਤੇ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੁਥੀ ਆਪਣਾ ਕੀ ਲਭ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ ਜਿਸਨੂੰ ਕਿਰਪਾ ਕਰੇ ਤੁਸੀਂ ਆਪਣ ਨਾਮ ਦੇ ਵਡਭਾਗੀ ਨਾਨਕ ਦੰਸੇ ਸਲੋਕ ਤਜੋ ਸਿਆਨ ਪਸੁਰਜਨੋ ਸਿਮਰੋ ਹਰ ਹਰ ਰਾਏ ਕੀ ਕਿਆ ਸਹਰ ਮਨ ਰੱਖੋ ਨਾਨਕ ਦੁਖ ਪਰਮ ਪਉ ਜਾਏ ਅਸ਼ਟਪਦੀ ਮਾਨੁਖੀ ਟੈ ਗੁਰਤੀ ਸਾਹਿਬ ਜਾਣਦੇ ਮਨੁੱਖ ਕੇ ਭਗਵਾਨ ਜਿਸ ਕਹਿ ਦੀਏ ਰਾਏ ਗਾਏ ਬਹੁਣ ਦਿਸਣਾ ਲਾਗੇ ਆਏ ਮਾਰੇ ਰਾਖੇ ਕੋ ਆਪ ਮਾਨੁ ਕੇ ਕਿਸ਼ਨਾ ਹੀ ਹਾਥ ਤਿਸਕਾ ਹੁਕਮ ਹੂ ਸੁਖੋਏ ਤਿਸਕਾ ਨਾਮ ਰਕੰਠ ਪੁਰੋਏ ਸਿਮਰ ਸਿਮਰ ਸਿਮਰ ਪ੍ਰਸੋਏ ਨਾਨਕ ਵਿਘਨ ਲਾਗੇ ਕੋਏ ਉਸਤ ਮਨ ਮੈਂ ਕਰ ਨਿੰਕਾਰ ਕਰ ਮਨ ਮੇਰੇ ਸਦ ਵਿਹਾਰ ਨਿਰਮਲ ਸੁਨਾਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਨੈਣੋ ਪੀਪ ਠਾਕੁਰ ਕਰਾਂਗੇ ਸਾਧ ਸੰਗ ਬਿਨਸੇ ਸਭ ਸੰਗ ਚਰਨ ਚਲੋ ਮਾਰ ਗੋਬਿੰਦ ਮਿਟੇ ਪਾਪ ਜਪੀ ਅਰਬਿੰਦ ਕਰ ਹਰ ਕਰਮ ਸਰਨ ਹਰ ਕਥਾ ਹਰ ਦਰ ਗੇ ਨਾਨਕ ਉਜਲ ਮੱਥਾ ਬੜ ਭਾਗੀ ਤੇ ਜਨ ਜਗ ਮਾਏ ਸਦਾ ਸਦਾਰ ਕੇ ਗੁਣ ਗਾਏ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਗਣੇ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਨ ਤੇ ਸੁਖੀ ਏਕ ਏਕ ਏਕ ਪਛਾਣੀ ਤੁਤਕੀ ਸੋਜੀ ਜਨ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿੰਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਦੇ ਆਪਣੇ ਸੂਜੇ ਤਿਸ ਕੀ ਜਾਣੋ ਤਿਸ ਨਾ ਬੂਜੇ ਸਾਧ ਸੰਗ ਹਰ ਹਰ ਜਸ ਕਹਿਤ ਸਰਵ ਰੋਗ ਤਿਉਹਾਰ ਜਾਂਦਾ ਹਨ ਦਿਨ ਕੀਰਤਨ ਕਹਿ ਵਖਿਆਣ ਗ੍ਰਿਸਤ ਮੈਂ ਸੋਈ ਨਿਰਵਾਣ ਇੱਕ ਉੱਪਰ ਦਿਸ ਜਨ ਕੀ ਆਸਾ ਤਿਸ ਕੀ ਕਟੀਏ ਜਮ ਕੀ ਫਾਸਾ ਪਾਰ ਬ੍ਰਹਮ ਕਿਸ ਮਨ ਭੂਖ ਨਾਨਕ ਤਿਸ ਨ ਲਾਗੈ ਦੁੱਖ ਜਿਸ ਕੋ ਆਰ ਭ੍ਰਮਣ ਚਿਤੇ ਆਵੈ ਸੋ ਸੰਸੋਇ ਲਾਣੇ ਡੁਲਾਵੇ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵ ਕੋ ਕਿਸਤੇ ਡਰੇ ਜੈਸਾ ਸਾਤਾ ਸਤਿਸ਼ਟਾ ਆਪਣੇ ਕਾਰਜ ਮੈਂ ਆਪ ਸਮਾਏ ਸੋਦਤ ਸੋਦਤ ਸੋਦਤ ਸੂਦ ਸਿਜਿਆ ਗੁਰਪ੍ਰਸਾਦ ਤਾ ਸਭ ਉਜਿਆ ਜਬ ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਇਆ ਸੋਲ ਨਾ ਕਿ ਜਨਮੇ ਨਾ ਕਿ ਮਰੇ ਆਪਣ ਚਲਤੇ ਆਪ ਹੀ ਕਰੇ ਆਵਣ ਜਾਉਣ ਦ੍ਰਿਸ਼ਟਾਂ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਣਯੁਕਤ ਰਹਿ ਥਾ ਬੂਥਾ ਅਵਨਾਸੀ ਨਾ ਹੀ ਕਿਜ ਕਾਰਨ ਧਾਰਨ ਧਾਰਿਓ ਬ੍ਰਹਮੰਡ ਅਲਕ ਪੇ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੇ ਤਿਨ ਮੰਤ ਪ੍ਰਭ ਕੇ ਸੇਵਕ ਸਭ ਉਦਾਹਰਣ ਪ੍ਰਭ ਕੇ ਸੇਵਕ ਦੁਖ ਸਾਰਨ ਆਪੇ ਮੇਲ ਲੈ ਕਿਰਪਾਲ ਗੁਰ ਕਾ ਸ਼ਬਦ ਜਪੈ ਨਿਹਾਲ ਕੀ ਸੇਵਾ ਸੋਈ ਲਾਗ ਗਏ ਜਿਸਨੂੰ ਕਿਰਪਾ ਕਰੇ ਵੜਫਾ ਕੇ ਨਾਮ ਜਪਤ ਪਾ ਵਿਸਰਾਮ ਨਾਨਕ ਤਿਨ ਪੁਰਖੋ ਉੱਤਮ ਕਰਮਾਨ ਜੋ ਕੁਛ ਕਰੇ ਸੁਪ੍ਰਭ ਕੇ ਰੰਗ ਸਦਾ ਸਭ ਸੇ ਅਰਸੰਗ ਸਹਿ ਸਮਾਏ ਹੋਏ ਸੋਏ ਕਰਣੇ ਹਾਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਟ ਲਗਾਨਾ ਜੈ ਸਾ ਸਾਤਾ ਸਾ ਦਿਸ਼ਟਾਨ ਜਿਸ ਤੇ ਵਿਜੈ ਸਮਾਏ ਸਮਾਏ ਸੁਖਣ ਧਨ ਉਨਹੂੰ ਬਣਿਆ ਆਪਸ ਕੋ ਆਪਦੀ ਨੂੰ ਮਾਨੋ ਨਾਨਕ ਪ੍ਰਭ ਜਾਣੇ ਖੋ ਜਾਣੋ ਸਲੋਕ ਸਰਬ ਕਲਾ ਭਰਪੂਰ ਪ੍ਰਭ ਇਰਥਾ ਜਾਣਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲ ਹਾਰ ਅਸ਼ਟਪਦੀ ਟੂਟੀ ਗਣਨ ਹਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਸੁਣ ਮਾਏ ਤਿਸ ਤੇ ਬਿਰਤਾ ਕੋਈ ਨਾਏ ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ ਆਪਣ ਕੀ ਆ ਕੁਛ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨਾ ਤਰੇ ਕਿਸ ਕਾਮ ਕਥ ਨਾਨਕ ਜਾਪੇ ਕਰਨਾਮ ਰੂਪਵੰਤ ਹੋਏ ਨਾ ਹੀ ਮੋਹੇ ਪ੍ਰਭ ਕੀ ਜੋ ਸਗਲ ਘੱਟ ਸੂ ਹੈ ਧਨਵੰਤਾ ਹੋਏ ਕਿਆ ਕੋ ਕਰਬੈ ਜਾਂ ਸਭ ਕੀ ਤਿਸ ਕਾ ਦੀਆ ਦਰਬੈ ਅਸੂਰਾਂ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਬੈ ਦਾਤਾਰਤੀ ਦੀਨ ਹਾਰ ਜਾਨੇ ਗਵਾਰ ਜਿਸ ਗੁਰਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੂਜਨ ਸਦਾ ਰੋਗ ਜੋ ਮੰਦਰ ਕੋ ਥਾਮੇ ਥੰਮਣ ਜੋ ਗੁਰ ਕਾ ਸ਼ਬਦ ਬਣੇ ਅਸਥੰਮਣ ਜੋ ਪਾਖਾ ਨਾਵ ਚੜ ਤਰੇ ਪ੍ਰਾਣੀ ਗੁਰ ਚੰਡਕਤ ਨਿਸਤਰੇ ਜੋ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨੋਏ ਵਿਕਾਸ ਜੋ ਮਾਮ ਧਿਆਨ ਮੈਂ ਮਾਰਗ ਪਾਵੇ ਤੋ ਸਾਧੂ ਸੰਗ ਮਿਲ ਜੋਤ ਪੁਠਾਵੇ ਤਿੰਨ ਸੰਤਨ ਕੀ ਬਾਂਚੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰ ਕਾਇ ਬਿਲਾਈ ਪ੍ਰਭ ਲਿਖੇ ਕਾਲ

ਜੋ ਕੁਛ ਕਰੈ ਸੋਇ ਸੁਖਮਾਨ ਭੁੱਲਾ ਕਹਿ ਫਿਰੇ ਅਜਾਣੇ। ਕੌਣ ਬਸ ਤਾਈ ਤਿਰ ਸੰਗ ਲਪਟ ਰਿਹੁ ਰਸ ਲੋਭ ਪਤੰਗ। ਰਾਮ ਨਾਮ ਜਪ ਹਿਰਦੇ ਮਾਏ ਨਾਨਕ ਪਾਸੇ ਤੀ ਕਰ ਜਾਏ। ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ। ਤਜ ਮਨ ਲੈ ਮਨ ਬੋਲ ਰਾਮ ਨਾਮ ਹਿਰਦੇ ਮੈਂ ਤੋਲ। ਲਾਤ ਖੇਪ ਸੰਤਾ ਸੰਚਾਲਿਆ ਵਰਤਿਆ ਵਿਖਿਆ ਜੰਜਾਲ। ਧਨ ਧਨ ਗੈ ਸਭ ਕੋਏ ਮੁਖ ਉਜਲ ਹਰ ਦਰ ਗੈ ਸੋਏ। ਹੋ ਪਾਰ ਬਿਰਲਾ ਵਪਾਰੇ ਨਾਨਕ ਤਾਂ ਕੇ ਸਤਬਲਹਾਰ। ਚਰਨ ਸਾਧਕੇ ਧੋਇ ਧੋ ਪੀਓ ਸਾਧਕੋ ਆਪਣਾ ਜੀਓ। ਸਾਧਕ ਧੂਰ ਕਰੋਏ ਸੁਨਾਨ ਸਾਧੂ ਭਜਾਈ ਕੁਰਬਾਨ। ਸਾਧ ਸਿਵੜ ਭਾਗੀ ਪਾਏ ਸਾਧ ਸੰਗਰ ਕੀਰਤਨ ਗਾਏ। ਨਭਗੰਤੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਚਾਖੇ। ਊਠ ਗਏ ਸੰਤਾ ਤਰੇ ਆਏ ਆ ਸਰਬ ਸੁਖ ਨਾਨਕ ਤੇ ਪਾਏ। ਮ੍ਰਿਤਕ ਕੋ ਜਿਵਾਲਨ ਹਾਰ ਭੁੱਖੇ ਕੋ ਦੇਵ ਤੇ ਆਧਾਰ। ਸਭ ਨਿਧਾਨ ਜਾ ਕੇ ਦਿਸ਼ੀ ਮਾਏ ਪ੍ਰੋੜੇ ਕੇ ਕਾ ਲੈ ਨਾ ਪਾਏ। ਸਭ ਕਿਛ ਤਿਸ ਕਾ ਉਹ ਕਰਨੇ ਜੋਗੇ ਤਿਸ ਬਿੰਦੂ ਸੁਰ ਹੋਣ ਹੋ ਗਏ। ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਨਿਰਮਲ ਕਰਨੀ। ਕਰ ਕਿਰਪਾ ਜਿਸ ਕੋ ਨਾਮ ਦੀ ਆ ਨਾਨਕ ਸੁਜਨ ਨਿਰਮਲ ਥੀ ਆ। ਜਾ ਕੇ ਮਨ ਗੁਰ ਕੀ ਵਰਤੀਤ ਤੇ ਜਨ ਆਵੇ ਹਰ ਪਵ ਸੀਤ। ਭਗਤ ਭਗਤ ਸੁਣੀਏ ਤੈ ਲੋਇ ਜਾ ਕੇ ਹਿਰਦੇ ਕੋ ਆਏ। ਸੱਚ ਕਰਨੀ ਸੱਚ ਤਾਂ ਕੀ ਰਹਿ ਤੇ ਸੱਚ ਹਿਰਦੇ ਸਤਮੁਖੈ। ਸੱਚੀ ਦਿਰ ਸੱਚਾ ਆਕਾਰ ਸੱਚ ਵਰਤੇ ਸੱਚਾ ਪਾਸਾਰੇ। ਪਾਰ ਬਹਮ ਜਿਣ ਸੱਚ ਕਰ ਜਾਤਾ ਨਾਨਕ ਸੋ ਜਣ ਸੱਚ ਸਮਾਤਾ। ਸਲੋਕ ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈ ਗੁਣ ਤੇ ਪ੍ਰਭਿੰਨ। ਤਿਸੇ ਭੁਜਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਅਸ਼ਟਪਦ ਅਵਨਾਸੀ ਪਰਮ ਮਨ ਮੈਂ ਰਾਖ ਮਾਨੂ ਕੀ ਤੂੰ ਪ੍ਰੀ ਤਿਆਗ। ਤਿਸ ਤੇ ਪਰੇ ਨੇ ਕਿਛ ਕੋਏ ਸਰਵ ਨਿਰੰਤਰ ਏਕੋ ਸੋਏ। ਬਿਨਾ ਆਪੇ ਦਾਨਾ ਗੈਰ ਗੰਭੀਰ ਗਏ ਸੁਜਾਨਾ। ਪਾਰ ਬ੍ਰਹਮ ਪਰਮੇਸ਼ਰ ਕੋ ਬਿੰਦ ਕਿਰਪਾ ਦਾਨ ਦਿਆਲ ਬਖਸ਼ੰਦ। ਸਾਤਰੇ ਕੀ ਚਰਣੀ ਪਾਓ ਨਾਨਕ ਮਨ ਅਨਲਾਭ। ਮਨਸਾ ਪੂਰਨ ਸਰਣਾ ਜੋਗੇ ਜੋ ਕਿਰਪਾਇਆ ਸੋਈ ਹੋ ਗਏ। ਹਰਨ ਪੁਰਨ ਜਗ ਨੇਤਰ ਹੋਰ ਤਿਸਕਾ ਮੰਤਰ ਜਾਣੇ ਹੋਰ। ਅਨੰਦ ਰੂਪ ਮੰਗਲ ਸਭ ਜਾ ਕੇ ਸਰਵ ਥੋਖ ਨੇ ਘਰ ਤਾ ਕੇ। ਰਾਜ ਮੈਂ ਰਾਜ ਯੋਗ ਮੈਂ ਜੋਗੀ ਤਬ ਮੈਂ ਤਬਿਸਰ ਕਿਸ ਮੈਂ ਭੋਗੀ। ਧਿਆਏ ਧਿਆਏ ਭਗਤਾਂ ਸੁਖ ਪਾਇਆ ਨਾਨਕ ਤਿਸ ਪ੍ਰਕਾਰ ਨਿਯੰਤਰਣ ਪਾਇਆ। ਜਾ ਕੀ ਲੀਲਾ ਕੀਮਤ ਨਾਏ ਸਗਲ ਦੇਵ ਹਾਰੇ ਉਗਾਏ। ਪਿਤਾ ਕ ਜਨਮ ਖਜਾਨੇ ਪੂਤ ਸਗਲ ਪਰੋਏ ਆਪਣੇ ਸੋਤ ਸਮਤ ਗਿਆਨ ਧਿਆਨ ਜਨ ਦੇ ਜਨਦਾਸ ਨਾਮ ਤੇ ਆਵੈ ਸੈ। ਤਹਿ ਗੁਣ ਮੈਂ ਜਾ ਕੋ ਪਰਮਾਏ ਜਨਮ ਮਰੇ ਫਿਰ ਆਵੇ ਜਾਏ। ਊਚ ਨੀ ਤਿਸਕੇ ਅਸਥਾਨ ਜੈ ਸਜਨ ਆਵੇ ਤੈਸਾ ਨਾਨਕ ਜਾਨ। ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਕ ਕਰੈ ਕਰੰਗ। ਨਾਨਾ ਵਿਦਗਨੋ ਵਿਸਤਾਰ ਪੂਰਨਾ ਸੀ ਏਕ ਅੰਕਾਰ। ਨਾਨਾ ਚਲਤ ਕਰੇ ਖਿਨ ਮਾਏ ਪੂਰੇ ਅਪੂਰਨ ਸਭ ਉਠਾਏ। ਨਾਨਾ ਵਿਦਕਰ ਬਣਤ ਬਣਾਏ ਆਪਣੀ ਕੀਮਤ ਆਪੇ ਪਾਏ। ਸਭ ਘੱਟ ਦਿਸਕੇ ਸਭ ਦਿਸਕੇ ਠਾਉ ਜਬ ਜਬ ਜੀਵੇ ਨਾਨਕ ਹਰਨਾਉ। ਨਾਮ ਕਤਾਰੇ ਸਗਲੇ ਅਜੰਤ ਨਾਮ ਕਤਾਰੇ ਖੰਡ ਬ੍ਰਹਮੰਡ। ਨਾਮ ਕਤਾਰੇ ਸਮਰਤ ਵੇਦ ਪੁਰਾਣ ਨਾਮ ਕਤਾਰੇ ਸੁਣਨ ਗਿਆਨ ਥਿਆ। ਨਾਮ ਕਤਾਰੇ ਗਸਪਤਾਲ ਨਾਮ ਕਤਾਰੇ ਸਗਲੇ ਅਕਾਰ ਨਾਮ ਕਤਾਰੇ ਪੁਰੀਆਂ ਸਭ ਭਵਨ ਨਾਮ ਕੇ ਸੰਗ ਉਦਰੇ ਸੁਣ ਸਰਵਣ। ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਕਦ ਪਾਏ। ਰੂਪ ਸਤ ਜਾ ਕਰ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ। ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਮਾਏ ਸਮਾਣੀ। ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ। ਸਤ ਕਰਣੀ ਨਿਰਮਲ ਨਿਰਮਲੀ ਜਿਸੇ ਬਜਾਇ ਤਿਸੇ ਸਫਲੀ। ਸਤਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਏ। ਸਤ ਬਚਨ ਸਤ ਉਪਦੇਸ਼ ਸਤ ਤੇ ਜਣ ਜਾ ਕਿਰਦੇ ਪ੍ਰਵੇਸ਼। ਸਤ ਨਿਰਥ ਬੂਝੇ ਜੇ ਕੋਈ ਨਾਮ ਜਪਤਾ ਕੀ ਗਤ ਹੋਏ। ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ। ਜਿਸ ਕੇ ਸਿਰ ਸੁ ਕਰਣੇ ਹਾਰ ਔਰਨਾ ਬੂਝ ਕਰਤ ਵਿਚਾਰ। ਕਰਤੇ ਕਿਮਿਤ ਨਾ ਜਾਣੇ ਕੀਆ ਨਾਨਕ ਜੋ ਤਿਸ ਭਾਵੈ ਸੋ ਵਰਤੀਆ। ਬਿਸਮਣ ਬਿਸਮ ਭੈ ਬਿਸਮਾਦ ਜਿਨ ਬੁਝਿਆ ਤਿਸ ਆਇਆ ਸਵਾਦ। ਪ੍ਰਭ ਕੇ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ। ਉਦਾਤੇ ਦੁਕਟ ਨਹਾਰ ਜਾਂ ਕੇ ਸੰਗ ਤਰੇ ਸੰਸਾਰ। ਜਣਕਾ ਸੇਵਕ ਸੋਵੜ ਫਾਗੀ ਜਣਕੇ ਸੰਗੇ ਲਿਵ ਲਾਗੀ। ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ। ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੇ ਭੇ ਸੱਚ। ਅਸ਼ਟਪਦ ਚਰਨ ਸਤ ਸਤ ਪ੍ਰਸਨ ਹਾਰ ਪੂਜਾ ਸਤ ਸਤ ਸੇਵਦਾਰ। ਦਰਸ਼ਨ ਸਤ ਸਤ ਭੇਖਣ ਹਾਰ ਨਾਮ ਸਤ ਸਤ ਆਵਣ ਹਾਰ। ਆਪ ਸਤ ਸਤ ਸਤ ਉਤਾਰੀ ਆਪੇ ਗੁਣ ਆਪੇ ਗੁਣਕਾਰੀ। ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸੁਰ ਸਾਜਾ ਸਤ ਸੰਤਨ।
ਬੁਜਨ ਹਰਿ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦੇ ਜਿਨ ਮਾਨਿਆ, ਕਰਨ ਕਰਾਉਣ ਤਿਨ ਮੂਲ ਪਛਾਣੇ, ਜਾਗਰ ਦੇ ਵਿਸਵਾਸ ਪ੍ਰਵਾਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਪੈ ਤੇ ਨਿਰਭੋਇ ਵਿਸਾਨਾ, ਜਿਸ ਤੇ ਵਜਾ ਤੇ ਸਮਾਜ ਸਮਾਨਾ, ਬਸ ਮਾਏ ਲੇ ਬਸ ਗਡਾਈ, ਤਾਂ ਕੋ ਭਿੰਨ ਨਾ ਕਹਿ ਨਾ ਜਾਈ, ਬੁਝੇ ਬੁਜਨ ਹਰਿ ਵਿਵੇਕ, ਨਾਰਾਇਣ ਮਿਲੇ ਨਾਨਕੇ, ਠਾਕੁਰ ਕਾ ਸੇਵਕਾਂ ਕੇ ਅਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕੇ ਸੇਵਕ ਕੇ ਮਨ ਪ੍ਰਤੀ, ਠਾਕੁਰ ਕੇ ਸੇਵਕ ਕੇ ਨਿਰਮਰੀ, ਠਾਕੁਰ ਕੋ ਸੇਵਕ ਜਾਣੇ ਸੰਗ, ਪ੍ਰਭ ਕਾ ਸੇਵਕ ਨਾਮ ਕੇ ਰੰਗ, ਸੇਵਕ ਉਪਰਾ ਪਾਲਣ ਹਾਰਾ, ਸੇਵਕ ਕੀ ਰਾਖੇ ਨਿਰੰਕਾਰ, ਸੋ ਸੇਵਕ ਜਿਸ ਦਿਆ ਪ੍ਰਭ ਧਾਰੇ, ਨਾਨਕ ਸੋ ਸੇਵਕ ਸਾਥ ਸਾਥ ਸਮਾਰੇ, ਆਪਣੇ ਜਨ ਕਾ ਪਰਦਾ ਟਾਕੇ, ਆਪਣੇ ਸੇਵਕ ਕੀ ਸਰ ਪਾ ਰੱਖ, ਆਪਣੇ ਦਾਸ ਕੁਦੇਵ ਉਡਾਈ, ਆਪਣੇ ਸੇਵਕ ਕੋ ਨਾਮ ਛਪਾਈ, ਆਪਣੇ ਸੇਵਕ ਕੀ ਆਪਦ ਰਾਖੇ, ਤਾਂ ਕੀ ਕਰ ਮੇਰੇ ਕੋਈ ਨਾ ਲੱਖ, ਪ੍ਰਭ ਕੇ ਸੇਵਕ ਕੋ ਕੌਣ ਪਹੁੰਚੇ, ਪ੍ਰਭ ਕੇ ਸੇਵਕ ਉੱਚੇ ਉੱਚੇ, ਜੋ ਪ੍ਰਭ ਆਪਣੀ ਸੇਵਾ ਲਾਏ ਆ, ਨਾਨਕ ਸੋ ਸੇਵਕ ਦਾ ਦਿਸ ਪਵਟਾਏ, ਨਿੱਕੀ ਕੀਰੀ ਮੈਂ ਕਲ ਰੱਖੇ, ਭਸਮ ਕਰੇ ਲਸਕਰ ਕੋਲ ਲਾਖੇ, ਜਿਸ ਕਾ ਸ਼ਾਸਨ ਕਰਤੇ ਆਪ ਤਾ ਕੋ ਰੱਖ ਦੇ ਕਰ ਹਾਥ, ਮਾਨਸ ਜਤਨ ਕਰਤ ਬੋ ਭਾਤ, ਤਿਸਕੇ ਕਰਤ ਬਿਰਥੇ ਜਾਤ, ਮਾਰਨ ਰਾਖੇ ਔਰਣਾ ਕੋਏ, ਸਰਬ ਜੀਆਂ ਕਾ ਰਾਖਾ ਸੋਏ, ਕਾਹੇ ਸੋਚ ਕਰੇ ਰੇ ਪ੍ਰਾਣੀ, ਜਬ ਨਾਨਕ ਪ੍ਰਵਲ ਖਿਡਾਣੀ, ਬਾਰੰਬਾਰ ਬਾਰ ਪ੍ਰਭ ਜਪੀਏ, ਪੀ ਅੰਮ੍ਰਿਤੇ ਮਨ ਤੰਤਰ ਪੀਏ, ਨਾਮ ਰਤਨ ਗੁਣ ਜਿਨ ਗੁਰਮੁਖ ਪਾਇਆ, ਤਿਸ ਕੇ ਸ਼ਬਦ ਨਹੀਂ ਦ੍ਰਿਸ਼ਟਾਏ, ਨਾਮ ਧਨ ਨਾਮ ਰੂਪਰਾਂਗੀ, ਨਾਮ ਸੁਖਰ ਨਾਮ ਕਾ ਸੰਗ, ਨਾਮ ਰਾਜੋ ਜਾਂ ਤ੍ਰਿਵਤਾਨੇ, ਮਨ ਥਨ ਨਾਮੇ, ਨਾਮ ਸਮਾਨ, ਉਠਤ ਬੈਠੋ ਸੋਤ ਨਾਮ, ਕਹੋ ਨਾਨਕ ਜਨਕੇ ਸਤਕਾਮ, ਬੋਲੋ ਜਹਜ ਬਾ ਦਿਨ ਰਾਤ, ਪ੍ਰਭੂ ਨੇ ਜਨਕੀ ਨੀਂਦਾਤ, ਕਰੇ ਭਗਤ ਆਤਮ ਕੇ ਚਾਏ, ਪ੍ਰਭੂ ਆਪਣ ਸੂਰੈ ਸਮਾਏ, ਜੋ ਹੋਆ ਹੋ ਸੋ ਜਾਣੇ, ਪ੍ਰਭੂ ਆਪਣੇ ਕਾ ਹੁਕਮ ਪਛਾਣੇ, ਤਿਸਕੀ ਮਹਿਮਾ ਕੌਣ ਬਖਾਨੋ, ਤਿਸਕਾ ਗੁਣ ਕਹਿ ਕ ਨ ਜਾਣੋ, ਵਾਟ ਪਰ ਪ੍ਰਭ ਸਹਿਜੂਰੈ, ਕਹੋ ਨਾਨਕ ਸਿਜਨ ਪੂਰੈ, ਮਨ ਮੇਰੇ ਤਿਨਕੀ ਉੜਲੇ, ਮਨ ਤਣ ਆਪਣਾ ਤਿਨ ਜਾਂਦੇ, ਜਿਨ ਜਣ ਆਪਣਾ ਪ੍ਰਭੂ ਪਛਾਤਾ, ਸੁਜਨ ਸਰਬ ਧੋਖਾ ਦਾਤਾ, ਤਿਸਕੀ ਸਰਣ ਸਰਬ ਸੁਖ ਪਾਵੇ, ਤਿਸਕੇ ਦਰਸਾ ਪਾ ਮਿਟਾਵੇ, ਔਰ ਸਿਆਣੂ ਸਗਲੀ ਸਾਰਤੀ, ਜਣ ਕੀ ਤੂੰ ਸੇਵਾ ਲਾ ਕੇ, ਆਵਣ ਜਾਣ ਹੋਵੀ ਤੀਰਾ, ਨਾਨਕ ਤਿਸ ਜਣ ਕੇ ਪੂਜੋ ਸਤ ਪੈਰਾ ਸਲੋਕ, ਸਤਿਪੁਰਖ ਜਿਨ ਜਾਣਿਆ, ਸਤਿਗੁਰੂ ਤਿਸਕਾ ਨਾਮ, ਤਿਸ ਕੈ ਸੰਗ ਸਿੱਖ ਉਦਰੈ, ਨਾਨਕ ਹਰ ਗੁਣ ਗਾਓ ਸਵਜਿ, ਸਤਿਗੁਰ ਸਿੱਖੀ ਕਰ ਪ੍ਰਤਾਪ, ਸੇਵਕੋ ਗੁਰਸਾ ਦਿਆ, ਸਿੱਖੀ ਗੁਰਦੁਰਮਤ ਮਾਲੀ ਰਹਿ, ਗੁਰਬਚਨੀ ਹਰ ਨਾਮ ਸਰੈ, ਸਤਿਗੁਰ ਸਿੱਖੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਹਟੇ, ਸਤਿਗੁਰ ਸਿੱਖੋ ਨਾਮ ਦਾਂਦੇ, ਗੁਰ ਕਾ ਸਿਕੁੜ ਭਾਗੀ ਹੈ, ਸਤਿਗੁਰ ਸਿੱਖ ਕਲ ਪਲ ਸਵਾਰੇ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ, ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗੈ ਮਨ ਮੈਂ ਸਹਿ, ਆਪਸ ਕੋ ਕਰ ਕਛੁ ਨ ਜਨਾਵੇ, ਹਰ ਹਰ ਨਾਮ ਦੇ ਸਤਿ ਆਵੈ, ਮਨ ਵੇਚੈ ਸਤਿਗੁਰ ਕੇ ਪਾਸ, ਤੇ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨੇ ਕਾਮੇ, ਤਿਸ ਕੋ ਹੋਤ ਪ੍ਰਾਪਤ ਸੁਆਮੇ, ਆਪਣੀ ਕਿਰਪਾ ਸੇ ਆਪ ਕਰੇ, ਨਾਨਕ ਸੋ ਸੇਵੈ ਗੁਰ ਕੀ ਮਤਲੇ, ਬਿਸ ਬਿਸਵੈ ਗੁਰ ਕਾ ਮਨ ਮਾਨੇ, ਸੋ ਸੇਵਕ ਪਰਮੇਸ਼ਰ ਕੀ ਗੱਜ ਜਾਣੇ, ਸੋ ਸਤਿਗੁਰੂ ਜਿਸ ਹਿਰਦੇ ਹਰ ਨਾਵਨ, ਕਬਾਲ ਗੁਰ ਕੋ ਬਲ ਜਾ, ਸਰਬਨਿਧਾਨ ਜੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ, ਬ੍ਰਹਮ ਮੈਂ ਜਣ ਜਣ ਮੈਂ ਪਾਰ ਮੇਕ, ਅਵਨੇ ਕਿਸ ਪਰਮ ਸਹਿ ਸਿਆਣਪ ਲੈਣ ਜਾਈ, ਨਾਨਕ ਐਸਾ ਗੁਰੂ ਵਿਭਾਗੀ ਪਾਈ, ਸਫਲ ਦਰਸ਼ਨ ਪੇਖਤ ਪੁਣੀ, ਤੇ ਪ੍ਰਸਿਦ ਚਰਨ ਗਤ ਨਿਰਮਲੀ, ਤੇ ਭੇਟਨ ਸੰਗਰਾਮ ਗੁਰੂ ਲਵੇ, ਪਾਰ ਬ੍ਰਹਮ ਕੀ ਦਰਗੇ ਗਵੇ, ਸੁਣ ਕਰ ਬਚਨ ਕਰਨ ਯਾ ਖਾਨੇ, ਮਨ ਸੰਤੋਖ ਆਤਮ ਬਥਿਆ ਨੇ, ਪੂਰਾ ਗੁਰ ਆਖਿਓ ਜਾ ਕਾ ਮੰਤਰ, ਅਮਰਦਿਸ਼ ਵੇ ਕਿਓ ਸਨ, ਗੁਣ ਬੇਅੰਤ ਕਿਵੇਂ ਤਨੇ ਪਾਏ, ਨਾਨਕ ਜਿਸ ਭਾਵੇ ਤੇ ਲੈ ਮਿਲਾਏ, ਜਿਹ ਵਾਹਿ ਗੁਰਸਤ ਅਨੇਕ, ਸਤਿਪੁਰਖ ਪੂਰਨ ਬਵੇ, ਕਾਹੂ ਬੋਲ ਨਾ ਪਹੁੰਚਤ ਪ੍ਰਾਣੀ, ਅਗਮ ਗੋਚਰ ਪਰ ਨਿਰਵਾਣ, ਨਿਰਹਾਰ ਨਿਰਵਾਰ ਸੁਖਦਾਇ, ਤਾਂ ਕੀ ਕੀਮਤ ਕਿਨ ਪਾਏ, ਭਗਤ ਬੰਦਾ ਨਿਤ ਕਰੇ ਚਰਨ ਕਮਲ ਹਿਰਦੈ ਸਿਮਰੈ, ਸਤਿ ਬਲਹਾਰੀ ਸਤਿਗੁਰੇ ਆਪਣੇ, ਨਾਨਕ ਦਿਸ ਪ੍ਰਸਾਦ ਹੈ ਸਭ ਰੋਜ ਆਪਣੇ, ਆਰਸ ਪਾਵੇ ਜਨ ਕੋਏ, ਅੰਮ੍ਰਿਤ ਪੀ ਵੀ ਮਿਰਸੋ ਹੈ, ਉਸ ਪੁਰਖਾ ਨਾ ਹੀ ਕਦੇ ਵਿਨਾਸ਼, ਜਾਂ ਕੇ ਮਨ ਪ੍ਰਗਟੇ ਗੁਣਤਾਸ, ਆਠ ਪੈਰ ਹਰ ਕਾ ਨਾਮ ਲੇ, ਸੱਚ ਉਦੇ ਸੇਵਕੋ ਦੇ, ਮੂਹ ਮਾਇ ਕੇ ਸੰਗ ਨ ਲੇ, ਮਨ ਮੈਂ ਰਾਖੇ ਹਰ ਹਰੇ, ਕੰਤ ਕਰ ਦੀਪਕ ਬਰਗਾਸੇ, ਨਾਨਕ ਪਰਮੋ ਦੁਖ ਦੈ ਤੇ ਨਾਸੇ, ਤਬ ਤੁਮਾਰੇ ਠੰਡ ਵਰਤਾਏ, ਅੰਡ ਫਿਆ ਦੁਖ ਨਾਠੇ ਪਾਏ, ਜਨ ਮਰਨ ਕੇ ਮਿਟੈਂਦੇ ਸੇ, ਸਾਧੂ ਕੇ ਪੂਰਨ ਉਪਦੇਸੇ, ਪਉ ਚੁੱਕਾ ਨਿਰਭੋਏ ਵਸੇ, ਸਗਲ ਵਿਆਹ ਮਨ ਦੇ ਖੈ ਨਸੇ, ਜਿਸ ਕਾ ਸਾਧਨ ਕਿਰਪਾ ਧਾਰੀ, ਸਾਧ ਸੰਗ ਜਬ ਨਾਮ ਮੁਰਾਰ, ਤਿਤ ਪਾਏ ਚੁੱਕੇ ਭ੍ਰਮ ਗਾਵਨ, ਸੁਨ ਨਾਨਕ ਹਰ ਹਰ ਜਾ ਸਰਵ ਨਿਰਗੁਣ ਆਪ, ਸਰਗੁਣ ਪੀ ਹੋਈ ਕਲਾ ਧਾਰ ਜਿਨ ਸਗਲੇ ਮੋਏ,
ਆਪਣੇ ਜੜ ਪ੍ਰਭਾਵ ਬਣੇ ਆਪਣੀ ਕੀਮਤ ਆਪੇ ਪਾਏ ਹਰ ਬਿੰਦੂਜਾ ਨਾ ਹੀ ਕੋਏ ਸਰਮ ਨਿਰੰਤਰ ਏਕੋ ਸੋਏ ਓਥ ਪੁੱਤਰ ਵੈ ਰੂਪ ਰੰਗ ਭੈ ਪ੍ਰਕਾਸ਼ ਸਾਧਕੇ ਸੰਗ ਰਚ ਰਚਨਾ ਆਪਣੀ ਗਲਤਾਰੀ ਅਨਕਬਾਰ ਨਾਨਕ ਬਲਹਾਰੀ ਸਲੋਕ ਸਾਥ ਨ ਚਾਲੇ ਬਿਨ ਭਜਨ ਵਿਖਿਆ ਸਗੜੀ ਸਾਰ ਹਰ ਹਰ ਨਾਮ ਘੁੰਮਾ ਮਨਾ ਨਾਨਕ ਇਹ ਧਨ ਸਾਰ ਸਵਈ ਸੰਤ ਜਨਾ ਮਿਲ ਕਰੋ ਵਿਚਾਰ ਇੱਕ ਸਿਮਰਨਾਮ ਉਧਾਰ ਔਰ ਬਾਬਰ ਸਵਮੀਤ ਵਿਸਾਰ ਚਰਨ ਕਮ੍ਰਿਤ ਮਹਿਰ ਉਤਾਰਿਓ ਕਰਨ ਕਰਨ ਕੁਰਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਵਤ ਇਹ ਤਨ ਸੰਚੋ ਭਗਵੰਤ ਸੰਜਨਾ ਕਰ ਨਿਰਮਲ ਮੰਤੀ ਕਸ ਰੱਖ ਮਣ ਮਾਏ ਸਰਵ ਰੋਗ ਨਾਨਕ ਮਿਲ ਜਾਏ ਜਿਸ ਧਨ ਕੋ ਚਾਰ ਗੁਣ ਰਤਾਵੈ ਸੋ ਤਨ ਹਰ ਸੇਵਾ ਤੇ ਪਾਵੈ ਜਿਸ ਸੁਖਣਤ ਬਾਦਸ਼ਾਹ ਮੇ ਸੋ ਸੁਖ ਸਾਧੋ ਸੰਗ ਪ੍ਰੇਤ ਜਿਸ ਓਬਾ ਕੋ ਕਰੇ ਭਲੀ ਕਰਨੀ ਸਾਸੋ ਬਜਰ ਕੇ ਸ਼ਰਣੀ ਅਣਕ ਪਾਵੀ ਰੋਗ ਨਾ ਜਾਏ ਰੋਗ ਡਿਆ ਰੁਖ ਲਾਏ ਸਰਵ ਨਿਧਾਨ ਮੈਂ ਹਰ ਨਾਮ ਨਿਥਾਨ ਜਪ ਨਾਨਕ ਦਰਗੀ ਪ੍ਰਵਾਨ ਮਨ ਪ੍ਰਬੋਧੋ ਹਰ ਕੇ ਨਾਏ ਦਾ ਦੇ ਸਾਵ ਤੇ ਆਵੇ ਠਾਏ ਤਾਕੋ ਵਿਘਨ ਲਾਗੇ ਕੋਈ ਜਾਂ ਕਰੀ ਦਿਵਸ ਹਰ ਸੋਏ ਕਲ ਤਾਤੀ ਠੰਡਾ ਹਰ ਨਾਮ ਸਿਮਰ ਸਿਮਰ ਸਦਾ ਸੁਖਬਾ ਭਵਨ ਸੇ ਪੂਰਨ ਹੋਏ ਆਸ ਭਗਤ ਪਾਇਆ ਤੁਮ ਪ੍ਰਗਾਸ ਤਿਤ ਕਰ ਜਾਏ ਵਸੇ ਵਨਾਸੀ ਕੋ ਨਾਨਕ ਘਾਟੀ ਜਮ ਫਸ ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੇ ਸੋਕਾ ਚੋਕਾ ਚਾਵਾ ਗੁਣ ਮਿਟੇ ਪ੍ਰਭ ਸੇ ਵਿਆਪ ਤਿਆਕਸ਼ਣ ਗੁਰਦੇ ਇਉਂ ਰਤਨ ਜਨਮ ਕਾ ਹੋਏ ਉਦਾਰ ਹਰ ਹਰ ਸਿਮਰ ਪ੍ਰਾਣ ਧਾਰਨ ਭਾਵ ਨ ਛੁੱਟਣਾਰੇ ਸਿਮਰ ਸਾਂਸਦੇ ਵਿਚਾਰ ਹਰ ਕੀ ਭਗਤ ਗੁਰੂ ਮਨ ਲਾਏ ਮਨ ਬੰਛਤ ਨਾਨਕ ਕੁਲ ਪਾਏ ਸੰਗਨਾ ਚਾਲ ਸਿਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਣਾ ਸੁਤ ਮੀਤ ਕੁਟੁੰਬ ਅਰ ਬਣਤਾ ਇੰਤੇ ਕਹੋ ਤੂੰ ਗੁਣ ਸੁਨਾਥਾ ਰਾਜਨ ਮੈਂ ਵਿਸਤਾਰ ਇੰਤੇ ਕਹੋ ਕੌਣ ਛੁਟਕਾਰ ਅਸਾਸਤੀ ਰੱਥ ਸਵਾਰੀ ਝੂਠਾ ਡੰਮ ਝੂਠ ਪਸਾਰੀ ਜਿਨ ਦੇ ਤਿਸ ਬੁੱਝਣ ਅਭਿਗਾਨਾ ਨਾਮ ਸਰ ਨਾਨਕ ਸਤਾਨ ਗੁਰ ਕੀ ਮਾਤੂਲੇ ਆਣੇ ਭਗਤ ਬਿਨਾ ਬੋਡੂ ਬੇਸਾਣੇ ਹਰ ਕੀ ਬਦ ਕਰੂ ਮਨ ਮੀਤ ਨਿਰਮਲੇ ਤੁਮਾਰੋ ਚੀ ਚਰਨ ਕੁਮ ਰੱਖ ਮਨ ਮਾਏ ਜਨਮ ਜਨਮ ਕੇ ਖਿਲੁਖ ਜਾਏ ਆਪ ਜਪੂ ਅਵਰਾ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਵੋ ਸਾਰ ਪੁੱਤ ਸਦਰ ਕੋਣਾ ਸਹਿ ਸੁਭਾ ਨਾਨਕ ਗੁਣ ਗਾ ਗੁਣ ਗਾਵ ਤਰ ਉਤਰ ਸਮੈਲ ਬਿਨ ਸਾਇਮੇ ਫੈਲ ਹੋ ਚੰਦ ਸਹਿ ਸੁਖਨਾਲ ਸਾਸ ਗ੍ਰਹਿ ਸਰਨਾਮ ਸਮਾਲ ਛਾੜ ਸਿਆਣੂ ਸਗਲੀ ਮਣਾ ਸਾਹ ਸੰਭਾਵੇ ਸਜ ਧਾਣਾ ਹਰ ਪੂੰਜੀ ਸੰਚ ਕਰੋ ਬਿਆਰੀਆਂ ਸੁਖ ਦਰਗੇ ਜੈਕਾਰ ਸਰਵ ਨਿਰੰਤਰ ਏਕੋ ਦੇਖ ਕਹੁ ਨਾਨਕ ਜਾ ਕੇ ਮਸਤਗਲੇ ਏਕੋ ਜਪ ਏਕੋ ਸਾਲਾ ਇੱਕ ਸਿਮਰੇ ਕੁਮਣਿਆ ਏਕ ਸਕੇ ਗੁਣਾ ਗਾਵਣੰਤ ਮਨ ਤਾਂ ਜਾਪ ਏਕ ਭਗਵੰਤ ਏਕੋ ਏਕ ਏਕ ਪੂਰਨ ਪੂਰ ਪ੍ਰਭਿਆ ਅਣ ਵਿਸਤਾਰ ਇੱਕ ਤੇ ਪਏ ਕਰਾਧ ਪ੍ਰਾਸਤ ਗਏ ਮਨ ਤਣ ਇੰਦਰ ਏਕ ਪ੍ਰਵਰਾਤਾ ਗੁਰਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਣਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇਸ਼ਟਭਜ ਜਾਚਕ ਨੂੰ ਜਾਚੇ ਪ੍ਰਭ ਦਾਨ ਕਰ ਕਿਰਪਾ ਦੇਉ ਹਰਨਾਮ ਸਾਜਨਾ ਕੀ ਮੰਗੋ ਤੂਰ ਪਾਰ ਬ੍ਰਹਮੇਸ਼ਰ ਦਾ ਪੂਰ ਸਦਾ ਸਦਾ ਪ੍ਰਭ ਕੀ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਧਿਆਉ ਚਰਨ ਕਮਲ ਸੋ ਲਾਗੈ ਪ੍ਰੀਤ ਭਗਤ ਕਰੂੰ ਪ੍ਰਭ ਕੀ ਨਿਤਨੀਤ ਹੇ ਕੋਟੇ ਕੋ ਆਧਾਰ ਨਾਨਕ ਮੰਗੇ ਨਾਮ ਪ੍ਰਸਾਰ ਪ੍ਰਭ ਕੀ ਦ੍ਰਿਸ਼ਮਾ ਸੁਖ ਹੋਏ ਹਰ ਸਭਾ ਵਿਰਲਾ ਕੋਏ ਜਿਨ ਚਾਖਿਆ ਸੇ ਜੰਤਰ ਬਤਾਨੇ ਪੂਰਨ ਪੂਰਨ ਨੀ ਡੋਲਾ ਨੇ ਸੁਬਰ ਪ੍ਰੇ ਪ੍ਰੇਮ ਰਸ ਰੰਗ ਬੁਝੇ ਚਾਉ ਸਾਧਕੇ ਸੰਗ ਪਰੇ ਸਰਨਾ ਸਭ ਤਿਆਗ ਅੰਦਰ ਫੁਰਗਾ ਸੰਤ ਨੇ ਲਾਗਵਟ ਭਾਗੀ ਜੇ ਪਿਆ ਪ੍ਰਭ ਸੋਏ ਨਾਨਕ ਨਾਮ ਤੇ ਗੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨਕੂ ਪ੍ਰਭ ਹੋ ਦਿਆਲ ਸੇਵਕ ਕੀ ਨੂੰ ਸਦਾ ਨਿਹਾਲ ਬੰਧਨ ਕਾਰਡ ਮੁਖ ਜਨ ਭਾਇਆ ਜਨਮ ਮਰਨ ਦੁੱਖ ਪਰੂੰਗਾ ਛਪੁਨੀ ਸਰਦਾ ਸਾ ਪੂਰੀ ਰਵ ਰਿਹਾ ਸਾ ਸੰਗ ਹਜੋਰ ਜਿਸ ਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿ ਵਿਸਰੇ ਜੇ ਕਾਲ ਨਾ ਪਾਨੇ ਸੋ ਕਿ ਵਿਸਰੇ ਜੇ ਕੀ ਆ ਜਾਣੇ ਸੋ ਕਿ ਵਿਸਰੇ ਜਿਨ ਸਭ ਕੁਛ ਦੀਆ ਸੋ ਕਿ ਵਿਸਰੇ ਜੇ ਜੀਵਨ ਜੀਆ ਸੋ ਕਿ ਵਿਸਰੇ ਜਗਨ ਮਰਾਖੈ ਗੁਰਪ੍ਰਸਾਦ ਕਬੀਰ ਲਾਲਾ ਖੇ ਸੋ ਕਿ ਵਿਸਰੇ ਜੇ ਵਿਖਤੇ ਕਾਢੇ ਜਨਮ ਜਨਮ ਕਾ ਟੂਟਾ ਕਾਢੇ ਗੁਰੂ ਪੂਰੇ ਤਾਤੇ ਬੁਝਾਏ ਆਪ ਲਵੇ ਪਰ ਨਾਮ ਤੰਤਿਆ ਸਾਜਨ ਸੰਤ ਗੁਰੂ ਏ ਕਾਮ ਆਨ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਓ ਆਪ ਜਪੋ ਹਰਨਾਮ ਜਪਾਓ ਭਗਤ ਪਾਏ ਤਰੇ ਸੰਸਾਰ ਵੀ ਪਰਮ ਬ੍ਰਿਜ ਭਗਤੀ ਦਾ ਨੋ ਸੇਸ਼ਾਰ ਸਰਵ ਕਲਿਆਣ ਸੁਖ ਨਿਤਨਾਮ ਬੁੱਢਾ ਜਾਤ ਪਾਏ ਵਿਸਰਾਮ ਸਗਲ ਦੁਖ ਕਾਉਤ ਨਾਸ ਨਾਨਕ ਨਾਮ ਜਪੋ ਗੁਣਤਾ ਸੁਭਜੀ ਪ੍ਰੀਤ ਪਰਮ ਰਾਚਾਵ ਮਨ ਤਨੰਤਰੇ ਸੁਆਵ ਨੇਤਰੋ ਵੇਗ ਦਰ ਸੁਖ ਹੋਏ ਮਨ ਵਿਖਸੇ ਸਾਹ ਚਰਨ ਤੋਏ ਭਗਜਨਾ ਕੇ ਮਨ ਧਨ ਰੰਗ ਬਿਰਲਾ ਕੋ ਪਾਵੇ ਸੰਗ ਏਕ ਵਹਦੀ ਜੇ ਕਰਮਿਆ ਗੁਰਪ੍ਰਸਾਦ ਨਾਮ ਚ ਭਲਿਆ ਤਾਂ ਕੀ ਉਪਮਾ ਕਹੀ ਨਾ ਜਾਈ ਨਾਨਕ ਰਹੇ ਅਸਰਬ ਸਮਾਏ ਪ੍ਰਭ ਬਖਸ਼ੰਦ ਦੀਨ ਦਿਆਲ ਭਗਤ ਵਸਲ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਵ ਕਟਾ ਕਰਤ ਪਰਤਵਾਲ ਆਤਪੁਰ ਕਾਰਨ ਕਰਤਾਲ ਭਗਜਨਾ ਕੇ ਪ੍ਰਾਣ ਧਾਰ ਜੋ ਜੁਜ ਬੈ ਸੋਏ ਪੁਣੀ ਭਗਤ ਪਾਇ ਲਾਵਣ ਹੀਤ
हम निर्गुण यार नीच जा नानक तुमरी शरण पुरुष भगवान सर्व कुंठ मुक्त मुख पाए निम करके गुण गायन कराज पगुड़े आई हर के नाम की कथा मन भाए वो भोजन का प्रसंगीत रसना जपती हर हर नीत भली सुकरणी सुबत नवंत हृदय से पूर्ण गुण मन सत्संग प्रभु दे निवास सर्व सुख नानक प्रगा सलोक सरगुण निर्गुण निरंकार सुन समाधि आप अपन के नानका आपे ही फिर जा पशुपति जब अकार दृष्टिता पापन तब कहते होता जब थारी आपन सुन समाद तब बैर बिरो के संकमाद जब इसका वर्ण चे न जावत तब हरक सौ को किसे व्यापत जब अपने आप पार ब्रह्म तम वो कांक जो होत परम है आपन के लिया वर्ती जा नानी करने हर न दूजा जब होत प्रभु केवल धनी तब बंद मुक्त को किस को गणी जब एक करक मारी तब नरक सुरु को कौन अवतार जब निर्गुण प्रसाद सुहाये तब शिव सख्त कहो कित ठाए जब आप अपनी जो तरह तब कम डर कवन कत डरे अपन चल तब करने हर नाक नानक ठाकुर गुमपार अविनाशी सुख अपने आसन तब जन्म मरण को का विनाशन जब पूर्ण करता प्रभु सोए तब जमकी त्रास कहो किसोए जब अवगत गोचर प्रवेका तब चित्रगुप्त किस पूछत लेखा जब नाथ निरंजन गोचर गादे तब कौन छुटे कुण बंधन बाधे अपने आप आपी जर जा नानक अपन रूप आपी पर जा जय निर्मल पुरुख पुरुखत होता तय निर्मल कहो कहत होता जय निरंजन निरंकार निर्वाण तय कौन कुमान कौन अपमान जय स्वरूप केवल जगदीश तय छल से लगत कहो कीश जय जो स्वरूपी जो संग समावे तय किसे भूकम त्रुतावे करण करावन करण हार नानी करते का नाय सुमार जब अपनी शोभा अपन संग बनाए तब कौन माए बा मित्र सुध भाए जय सर्वकला पे पर बीन तब वेद कतीब कहाँ को चीन जमे अपने आप अवतार तो सगन अब सगन कहाँ बेचारे जय अपन ऊच अपने आप नीरा तय कौन ठाकुर कौन कहिए चेरा विस्मण विषम भय विषम विस्मण विषम रह विषमाद नानक अपनी का जानुआ जय छल अछेद पेश माय वंक से व्याप्त माया पसको अपय देश तय गुण का नाई प्रवेश जय कह के भगवंता तय कौन अचिंत कुछ लागे चिंता जय अपने आप आप तेरा तय कौन कथे कौन सुनने हारा बहु व्यंत उचते उचा नानका पसको आपे बहुचा जय प्रच प्रपंचकार तय गुण मैं किन्नो विस्तार पापुन तय पई का को न को सुरु गुछा आल जाल मह जंजाल होम मो परम पै भार दुख सुख मान अपमान प्रकार के उपख्यान आपन खेल आप कर देखै खेल संकोच है तो नानक कै जब गत भगत आप जय पसरे पासार संत प्रताप दोहू पा कै आपे दणी उनकी शोभा बणी आपे कौते ग्रहण जो जे आपे रस भोग निर्जोग

ਨਮਸਕਾਰ। ਪੂਰੇ ਗੁਰੂ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ ਸਾਧ ਸਾਧ ਸਿਮਰੋ ਗੋਬਿੰਦ ਮਨ ਤ੍ਰਿਕਿਤਰੇ ਚਿੰਦ ਆਸਨਿਨ ਤਿਆਗ ਗੋਤਰੰਗ ਸੰਜਨਾ ਕੀ ਧੁਰ ਮਨ ਮੰਗੇ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਕਨ ਸਾਗਰ ਤਰ ਹਰ ਧਨ ਕੀ ਪਰਲੇ ਭੰਡਾਰ ਨਾਨਕ ਗੁਰੂ ਪੂਰੇ ਨਮਸਕਾਰ ਖੇਮ ਕੁਸਲ ਸਹਿਜਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤਵ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰਨ ਵਾਮ ਬਾਰੰਬਾਰ ਨਾਨਕ ਜੀ ਕਾ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਵਾਮੋਲੀਕ ਲਾੜ ਰਤਨ ਸੁਣਤ ਕਮਾਉ ਤੇ ਉਦ ਉਧਾਰ ਆਪ ਤਰੈ ਲੋਕਾਂ ਨੇ ਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਰੰਗ ਜੈ ਜੈ ਸ਼ਬਦ ਨਾਥ ਵਾਜੇ ਸੁਣ ਸੁਨੰਦ ਕਰੇ ਪਰ ਗਾਜੇ ਪ੍ਰਗਟੇ ਮਾਲ ਮਾਤ ਕੇ ਮਾਤੇ ਨਾਨ ਕੁਦਰੇ ਤਿਨ ਕੇ ਸਾਥ ਸ਼ਰਨ ਜੋਗ ਸੁਣ ਸਰਣੀ ਆਏ ਕਰ ਕਿਰਪਾ ਪ੍ਰਭਾਵ ਮਿਲਾਏ ਮਿਟ ਗਏ ਬੈਰ ਭੈ ਸਬਰੇਣ ਅੰਮ੍ਰਿਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਪਏ ਗੁਰਦੇਵ ਪੂਰਨ ਹੋਏ ਸੇਵਕੀ ਸੇ ਆਲ ਜੰਜਾਲ ਵਿਕਾਰ ਤੇ ਰਹਿ ਤੇ ਰਾਮ ਨਾਮ ਸੁਣੋ ਸੁਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭਤਾਰੀ ਨਾਨਕ ਨਿਬਹੀ ਖੇਪ ਹਮਾਰੇ ਪ੍ਰਭ ਕੀ ਸਤਿ ਕਰੋ ਸੰਮੀਤ ਸਾਵਧਾਨੀ ਕਾ ਗਰਚੀਤ ਸੁਖਮਣੀ ਸਾਹਿਬ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੋ ਨਿਧਾਨ ਸਰਵਧਾਨ ਸਰਵ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਪੁਰ ਸਭ ਲੋਏ ਸਭ ਤੋਂ ਉਜਪਾਇ ਸਥਾਨ ਬਹੁਣ ਹੋਏ ਆਉਣ ਜਾਣ ਹਰ ਦਿਨ ਖਾੜ ਚਲੇ ਜਨ ਸੋਏ ਨਾਨਕ ਦਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿਦ ਨਾਮ ਨਿਧੇ ਬੁੱਧ ਗਿਆਨ ਸਰਵਤਾ ਸਿੱਧ ਵਿਦਿਆ ਤਪ ਜੋ ਪ੍ਰਭ ਤਿਆ ਨੇ ਗਿਆਨ ਸ੍ਰੇਸ਼ ਉੱਤਮ ਇਸ਼ਨਾਨ ਚਾਰ ਪਦਾਰਥ ਗੁਣ ਵਰਗਾ ਸਭ ਕੇ ਮਤ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਵੇਤਾ ਸਮਦਰਸ਼ੀ ਏਕ ਦਿਸ਼ਟੇਤਾ ਇਹ ਫਲ ਤਿਸ ਜਨ ਕੇ ਮੁਖ ਭਣੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਇਹਨੂੰ ਉਧਾਨ ਜਪੇ ਮਨ ਕੋਏ ਸਭ ਜੁਗ ਮੈਂ ਤਾਂ ਕੀ ਕਤ ਹੋਏ ਗੁਣ ਗੋਬਿੰਦ ਨਾਮ ਤੁਣ ਬਾਣੀ ਸਿਮਰ ਸ਼ਾਸਤਰ ਵੇਦ ਵਖਾਣੀ ਸਗਲ ਮਤਾਤ ਕੇਵਲ ਨਾਮ ਗੋਬਿੰਦ ਭਗਤ ਕੇ ਮਨ ਬਸਰਾਮ ਕੋੜ ਪਰਾਤ ਸਾਧ ਸੰਗ ਮੁਟੇ ਸੰਤ ਕਿਰਪਾ ਤੇ ਜਮ ਤੇ ਛੁਟੇ ਜਾ ਕੇ ਮਸਤਕ ਕ੍ਰਮ ਪ੍ਰਭਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਵਸੈ ਸੁਣ ਲਾਏ ਪਰੇ ਤਿਸ ਜਨ ਆਵੇ ਹਰ ਪਹੁੰਚੇ ਜਨਮ ਮਰਨ ਤਾ ਕਾ ਦੁਖ ਨਿਵਾਰੇ ਦੁਲਭ ਦੇ ਤਤਕਾਲ ਸੁਧਾਰੇ ਨਿਰਮਲ ਸੋਭਾ ਅਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਇ ਸੁਮਾਣੀ ਦੁਖ ਰੋਗ ਮਨ ਸੇ ਪੈ ਭਰਮ ਸਾਧ ਨਾਮ ਨਿਰਮਲਤਾ ਕੇ ਕਰੇ ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਣੀ ਦੁਖ ਰੋਗ ਬਿਨ ਸੇ ਪੈ ਭਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧਿਆ ਗੇ

ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਸਤਿ ਸ੍ਰੀ ਅਕਾਲ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਖ ਹੋ ਟਲ ਗੁਰੂ ਸੇਵੀ ਹੈ ਅਹਿਨ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰਿਆ ਸੋ ਕੁਰਸੋ ਝੱਟੀ ਹੈ।

ਪੰਜਵਾ ਗੁਰਪੂਰਾ ਭੇਟਿਓ ਵਡਭਾਗੀ ਮਣੇ ਭਇਆ ਪਰਗਾਸਾ ਕੋਹ ਨ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਗੁਰਪੂਰਾ ਭੇਟਿਓ ਵਡਭਾਗੀ ਮਣੇ ਭਇਆ ਪਰਗਾਸਾ ਕੋਹ ਨ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਿਗੁਰੂ ਕੈ ਬਲਿਹਾਰ ਆਗੇ ਸੁਖ ਪਾਛੇ।

ਪਿਆਰਾ ਵੱਡੀ ਵਡਿਆਈ ਅਚਰਜ ਸੁਭਾ ਕਾਰਜ ਆਇਆ ਰਸੈ ਨਾਨਕ ਕੋ ਗੁਰਪੂਰਾ ਭੇਟਿਓ ਸਗਲੇ ਦੁਖ ਵਿਨਾਸੇ ਵੱਡੀ ਵਡਿਆਈ ਅਚਰਜ ਸੁਭਾ ਕਾਰਜ ਆਇਆ ਰਸੈ ਨਾਨਕ ਕੋ ਗੁਰਪੂਰਾ ਭੇਟਿਓ ਸਗਲੇ ਦੁਖ ਵਿਨਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

पजस्तुअ रतस्तुअ रतस्तुअ।

Vai guru.

ਪ੍ਰਭ ਆਗਮ ਸੁਣਿਆ ਹਰ ਮੰਗਲ ਗਾ ਸਖੀ।

सब तन कहो गुर सतगुरु, गुर सतगुरु जित मिले हर

जिसनों करे रहम तिसना विसारदा, आप उपावन हार आपे ही मारदा।

ਜਿਸ ਨੂੰ ਸਾਜਨ ਰਾਖ ਸੀ ਸ੍ਰੀ ਮੁਖ ਵਾਕ ਪਾਤਸ਼ਾਹ ਦਸਵੀਂ ਜਿਸ ਨੂੰ ਸਾਜਨ ਰਾਖ ਸੀ ਦੁਸ਼ਮਣ ਕਮ ਨੂੰ ਵਿਚਾਰ ਛੁਐ ਨਾ ਛਕੈ ਕਹਿ ਸ਼ਾਹ ਨੈ ਬਲ ਜਾਏ ਗਵਾਰ ਜਿਸ ਨੂੰ ਸਾਜਨ ਰਾਖ ਸੀ ਜਿਸ ਨੂੰ ਤੂੰ ਰਖਵਾਲਾ।

ਅਨਕ ਰੂਪ ਧਾਰ ਪ੍ਰਗਟਿਆ ਖਾਲਸਾ ਮੇਰਾ ਰੂਪ ਹੈ ਖਾਸ ਅਨਕ ਰੂਪ ਧਾਰ ਪ੍ਰਗਟਿਆ ਹੈ ਏਕ ਅਕੇਲਾ ਧੰਨ ਗੁਰੂ ਗੋਬਿੰਦ ਸਿੰਘ ਜੀ ਜੈਸਾ ਤੂੰ ਤੈਸਾ ਤੂੰ ਹੈ ਕਿਆ ਉਪਮਾ ਦੀਜੇ।

ਭੁਜੰਗ ਪ੍ਰਿਆਤ ਛੰਦ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਸਿਰੰਗ ਸੇਤ ਛਤਰੰਗ ਸੋ ਸੁਭੰਗ ਬਿਰਾਜੰਗ ਲਖੇ ਸ਼ੇਲ ਛਾਇਆ ਕਰੇ ਤੇਜ ਲਾਜੰਗ ਵਿਸਾਲ ਲਾਲ ਨੈਨੰਗ ਤੇਰੇ ਬੰਕੇ ਲੋਇਣ ਦੰਤਰੀ ਸਾਲਾ ਵਿਸਾਲ ਲਾਲ ਨੈਨੰਗ ਮਹਾਰਾਜ ਸੋਹੰਗ ਤਿਗੰ ਆਸਵਾਲੰਗ ਹਸੰ ਕੋਟ ਕਰੋਹੰਗ

Ecco.

Ay, Dios.

ਜਗਨਨਾ ਕੋ ਲਾਗਤਾ ਗੁਰ ਪੈ ਅਰਦਾਸ ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਅਰਦਾਸ ਇੱਕ ਓਂਕਾਰ ਵਾਹਿਗੁਰੂ ਸਾਹਿਬ ਆਸ਼ੀ ਪੋਤੀ ਪਾਸ਼ੀ ਦਸਵੀਂ ਪ੍ਰਥਮ ਮੋਤੀ ਸਮਿਕਾ ਗੁਰੂ ਨਾਨਕ ਲਈ ਤਿਆਰ ਰੰਗਤ ਗੁਰ ਪ੍ਰੇਮ ਅਰਦਾਸ ਰਾਮਦਾਸ ਸਹਾਇ ਅਰਜਨ ਹਰ ਗੋਬਿੰਦ ਸਿਮਰੋ ਸ਼੍ਰੀ ਹਰ ਰਾਏ ਸ਼੍ਰੀ ਹਰਿ ਦਰਸ਼ਨ ਸਦੋ ਵਿਦਾਏ ਤੇਗ ਬਹਾਦਰ ਸਿਮਰੈ ਕਰਨ ਆਨੰਦ ਆਵਰਤਾਏ ਸਭ ਥਾਈ ਹੋ ਸਹਾਇ ਦਸਵੇਂ ਪਾਤਸ਼ਾਹ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਹੋ ਸਭ ਥਾਈ ਹੋ ਸਹਾਇ ਦਸਾ ਪਾਤਸ਼ਾਹ ਜੋ ਤੁਗੋ ਜੋਟਲ ਗੁਰਗੱਦੀ ਬਿਰਾਜਮਾਨ ਸ਼ਬਦ ਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਗੁਰਬਾਣੀ ਕਹਿ ਸੇ ਭਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਠ ਦਰਸ਼ਨ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਆਪ ਜੀ ਸਾਜੇ ਨਿਵਾਜੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਰੇ ਮੁਕਤੇ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇਮੀਆਂ ਪ੍ਰੇਮੀਆਂ ਨੇ ਤੇਰਾ ਨਾਮ ਜਪਿਆ ਵੰਡ ਕੇ ਚੱਕਿਆ ਦੇਗ ਚਲਾਈ ਦੇਗ ਵਾਹੀ ਦੇਗ ਕੈਂਡਿਡ ਕੀਤਾ ਤਿੰਨਾਂ ਪਿਆਰਾਂ ਸਿਆਰਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਸਿੰਘਣੀਆਂ ਪਚੰਗੀਆਂ ਦੀ ਅਤਕੜੀ ਕਾਰਨ ਸਦਕਾ ਬੋਲੋ ਜੀ ਪੰਜਾਂ ਤਖਤਾਂ ਸਿਰ ਬੁੱਧਾ ਦਰਸ਼ਨ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਸਿੱਖੀ ਦਾਨ ਰਹਿ ਦਾਨ ਕੇਸ ਦਾਨ ਵੇਖ ਦਾਨ ਸਭ ਦਾਨ ਦਾਨਾ ਸਦਾਨ ਨਾਮ ਦਾਨ ਸ੍ਰੀ ਮਸ਼ਰ ਕੇ ਦਰਸ਼ਨ ਇਸ਼ਨਾਨ ਚਮਕੇ ਡੰਡੇ ਮੰਗੇ ਡਿੰਗੋ ਜੀ ਪਤਨ ਦਾ ਜੈਕਾਰ ਸਿੱਖੀ ਸਿਰ ਕੇ ਸੰਸਵਾਸਨ ਸੰਗੇ ਹੋਣਾ ਜੀ ਕਾਮ ਦੁਰਗੁਣ ਮਨ ਕਾ ਸੁਲਤਾਨ ਤੇ ਪਾਸ਼ੇ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪਤ ਕੇ ਰਾਖਿਆ ਪਰ ਸੁਣਵਾਹੀ ਏਕਾਲ ਪੁਰਖ ਆਪਣੇ ਪੰਥ ਦੇ ਗੁਰਦਾ ਸਾਹਿਬ ਦਾ ਤਾਰ ਜੀ ਸ਼ਿਨਾ ਕਾਣਾ ਸਾਹਿਬ ਦੇ ਹੋਰ ਗੁਰਦਾਰੀ ਗੁਰਦਾਂ ਇਹਨਾਂ ਪੰਥ ਨੂੰ ਵਿਛੜਿਆ ਗਿਆ ਹੈ ਇਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਇਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦਾਨ ਉੱਟਿਆਂ ਦੀ ਉਹ ਨਿਗਤਿਆਂ ਦੀ ਅਤਨੀ ਬੱਚਿਆਂ ਦੀ ਪਤਨੀ ਆਸਿਆਂ ਦੇ ਆਸੇ ਸੱਚੇ ਪਿਤਾ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋ ਆਪ ਜੀ ਦੇ ਪ੍ਰਜੋ ਅਰਦਾਸ ਮੇਰੀ ਬੇਨਤੀ ਹੈ ਸੱਚੇ ਪਾਤਸ਼ਾਹ ਜੀ ਹੋ ਆਪ ਸੱਚੇ ਪਾਤਸ਼ਾਹ ਬੱਚੇ ਸੱਚੇ ਪਾਣੀ ਭਾਈ ਸੁਖਕੀਰਤ ਸਿੰਘ ਜੀ ਪੁੱਤਰ ਸਰਪਮਨ ਸਿੰਘ ਜੀ ਬੀਬੀ ਪ੍ਰਭਜੋਤ ਕੌਰ ਤੀਸਰਾ ਗੁਰਜੀਤ ਸਿੰਘ ਸੱਚੇ ਪਾਤਸ਼ਾਹ ਜੀ ਆਪ ਦੀ ਕਿਰਪਾ ਕੋ ਸੱਚੇ ਪਾਤਸ਼ਾਹ ਨੇ ਦੋਨਾਂ ਬੱਚਿਆਂ ਨੇ ਆਨੰਦ ਕਾਰਜ ਹੋਣੇ ਹਨ ਸੱਚਾ ਪਾਤਸ਼ਾਹ ਜੀ ਆਪ ਜੀ ਕਿਰਪਾ ਕਰਕੇ ਸੱਚਾ ਭਾਈ ਪ੍ਰਾਮੇਰ ਪਾਤਸ਼ਾਹ ਕੇ ਸੱਚਾ ਪਾਤਸ਼ਾਹ ਜੀ ਆਨੰਦ ਕਾਰਜ ਰਸਮ ਆਪ ਕਰਵਾਓ ਸੱਚਾ ਪਾਤਸ਼ਾਹ ਕਿਰਪਾ ਕਰੋ ਜੀ ਇਸ ਵਕਤ ਆਪਣੇ ਹੁਕਮ ਨਾਮ ਸੁਣਾ ਕਰੋ ਉਸ ਤੋਂ ਪਾਣੀ ਕਾਰ ਕਰ ਲਿਆ ਕੇ ਮੁਖ ਸੱਚਾ ਪਾਤਸ਼ਾਹ ਕਿਰਪਾ ਕਰੋ ਜੀ ਤੇ ਪਿਆਰੇ ਮੇਲੋ ਜਿਨ੍ਹਾਂ ਮੇਰਾ ਨਾਮ ਚਿਤਾਵੇ ਨਾਨਕ ਪ੍ਰਗਟ ਸਗਲ ਹਰ

ਪ੍ਰਭ ਮੇਲ ਮਿਲਾਏ ਆਂਦਨ ਰਾਵੇ ਹਰ ਪ੍ਰਭ ਆਪਣਾ ਵਿੱਚੋਂ ਆਪ ਗਵਾਏ ਗੁਰਮਤ ਪਾਇਆ ਸਹਿਜ ਮਿਲਾਇਆ ਆਪਣੇ ਪੀਤੋਂ ਰਾਤੀ ਨਾਨਕ ਨਾਮ ਲੈ ਵਡਿਆਈ ਪ੍ਰਭ ਰਾਵੇ ਰੰਗ ਰਾਤੀ ਫਿਰ ਰਾਵੇ ਰੰਗ ਰਾਤੜੀਏ ਫਿਰਕਾ ਮਹਿਲ ਤਿਰ ਪਾਇਆ ਰਾਮ ਸੋ ਸੁਮ ਨਿਰਮਲ ਦਾਤਾ ਦਿਨ ਵਿੱਚੋਂ ਆਪ ਗਵਾਇਆ ਰਾਮ ਵਿੱਚੋਂ ਮੋਹ ਚੁਕਾਇਆ ਜਾਂ ਹਰ ਪਾਇਆ ਹਰ ਕਾ ਮਨ ਮਨ ਪਾਣੀ ਆਂਦਨ ਗੁਣ ਗਾਵੈ ਸਾਚੇ ਕਥੇ ਕਥ ਕਹਾਣੀ ਜੁਗ ਚਾਰੇ ਸਾਚਾ ਇੱਕੋ ਵਰਤੈ ਬਿਨ ਗੁਰ ਕਿਨੇ ਨਾ ਪਾਇਆ ਨਾਨਕ ਰੰਗ ਰਵੈ ਰੰਗ ਰਾਤੀ ਜਿਨ ਹਰ ਸੇ ਦੀ ਚਿੱਤ ਲਾਇਆ ਕਾਮਣ ਮਨ ਸੋਝਲਾ ਸਾਜਨ ਮਿਲੇ ਪਿਆਰੇ ਰਾਮ ਗੁਰਮਤੀ ਮੰਦਰ ਮਲਹੋਆ ਹਰ ਰਾਖਿਆ ਅਵਤਾਰੇ ਰਾਮ ਹਰ ਰਾਖਿਆ ਅਵਤਾਰੇ ਆਪਣਾ ਕਾਰ ਸਵਾਰੇ ਗੁਰਮਤੀ ਹਰ ਜਾਤਾ ਮੋਹ ਲਿਆ ਮਨ ਮੇਰਾ ਪਾਇਆ ਤੂੰ ਪਾਇਆ ਕਰਮ ਵਿਦਾਤਾ ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਵਸਿਆ ਮਨ ਮਰਾਰੇ ਨਾਨਕ ਮੇਲ ਲਈ ਗੁਰ ਆਪਣੇ ਗੁਰ ਕੇ ਸਬਦ ਸਵਾਰੇ ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਵਸਿਆ ਮਨ ਮਰਾਰੇ ਨਾਨਕ ਮੇਲ ਲਈ ਗੁਰ ਆਪਣੇ ਗੁਰ ਕੇ ਸਬਦ ਸਵਾਰੇ।

ਹਰ ਹਰ ਰੂਪ ਸਭ ਜੋਤ ਸਵਾਏ, ਹਰ ਨਿਕਟ ਬਸੈ ਹਰ ਬੋਲੀ। ਹਰ ਹਰ ਰੂਪ ਸਭ ਜੋਤ ਸਵਾਈ, ਹਰ ਹਰ ਰੂਪ ਸਭ ਜੋਤ ਸਵਾਈ।

ਵੈਸ਼ਿਆ ਬਿਖਿਆ ਜੂਆ ਤਜੈ ਮਛਲੀ ਮਾਸ ਨਾ ਕਬਹੂ ਭਜੈ ਗੁਰੂ ਕਾ ਰੂਪ ਸਬਨ ਮੈਂ ਦੇਖੈ ਮਦਰਾ ਮਾਸ ਨਾ ਖਾਏ ਬਸੇਖੈ।

ਮਰਦੀ ਹੋਈ ਹੜ ਹੜ ਹੱਸੀ ਸ਼ੀ ਪੁੱਛੇ ਵਿਸਮਾਦ ਹੋਏ ਕਿਤ ਔਸਰ ਕਿਤ ਰਹੱਸ ਰਹੱਸੀ ਬਿਨੋ ਕਰੇਂਦੀ ਬੱਕਰੀ ਪੁੱਤਰ ਅਸਾ

ਖਲ ਉਹ ਖਲ ਵਿਣਸੀ ਮਾਸ ਖਾਣ ਗਲ ਵੱਟ ਕੇ ਹਾਲ ਤਿਨਾੜਾ ਕੌਣ ਹੋਵਸੀ ਗਰਭ ਗਰੀਬ।

ਪੈਰੋਂ ਭੂਤ ਸ਼ੀਤਲਾ ਥਾਵੈ ਖਰ ਬਾਹਨ ਉਹ ਛਾਰ ਉਡਾਵੈ ਖਰ ਬਾਹਨ ਉਹ

ਤਿਸ ਕਾ ਕਛ ਨਾ ਬਸਾਏ, ਆਪ ਸਿੰਘ ਜੋ ਰਾਜਾ ਹੋਈ, ਆਪ ਸਿੰਘ ਜੋ ਰਾਜਾ ਹੋਈ, ਨਿਰਧਨ ਸਿੰਘਨ ਪਾਲੇ ਸੋਈ, ਧਰਮੋ ਸਾਧ ਸਿੰਘ ਜੋ ਆਈ, ਤਿਨਕੀ ਬਹੁਵਿਧ ਸੇਵ ਕਰਾਈ,

मन की सेवा करे विशेख मधुर बचन साहेबन को भाख चाकर सिंगन को।

ਇੱਕ ਰਹਤੀਏ ਜਗ ਦਰ ਸਾਵਤ ਪਹੁਲ ਪੀਏ ਕੋ ਕਰਮ ਕਮਾਵਤ ਜੇ ਕੋ ਰਹਤੀਏ ਜਗ ਦਰ ਸਾਵਤ ਪਹੁਲ ਪੀਏ ਕੋ ਕਰਮ ਕਮਾਵਤ ਤਿੰਨ ਸਿਉ ਵਰਤਨ ਨਾਹੇ ਮਿਲਾਵੈ ਤਿੰਨ ਸੋ ਵਰਤਨ ਨਾਹੇ ਮਿਲਾਵੈ ਜੇ ਕੋ ਰਹਤੀਏ ਜਗ ਦਰਸਾਵਤ ਪੌੜ ਪੀ

ਜਨ ਨਾਨਕ ਗੁਣ ਬੋਲੇ ਕਰਤੇ ਕੇ ਭਗਤਾਂ ਨੂੰ ਸਦਾ ਰੱਖਦਾ ਆਇਆ ਹਰ ਜੀ ਇਹ ਤੇਰੀ ਵਡਿਆਈ

ਜੇ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਆ ਲੋਕ ਸਭਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾ

0: ਸਾਰੀ ਤੁਰਕਰਮ ਜਿਨ੍ਹਾਂ ਕੋ ਤੁਧ ਪਾਇਆ ਤਾਂ ਤਿੰਨੀ ਖਸਮ ਤੇ ਆਇਆ। ਇਹਨਾਂ ਜਨਤਾ ਕੇਵਸ ਕਿਛ ਨਹੀਂ ਤੁਧ ਵੇ ਕੇ ਜਗਤ ਪਾਇਆ। ਇੱਕ ਨਾਨੂ ਤੂੰ ਮੇਲ ਲੈ ਕਾਪੋ ਤੁਧ ਖਵਾਇਆ। ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ। ਸਹਿਜੇ ਹੀ ਸੱਚ ਸਮਾਇਆ, ਸਹਿਜੇ ਹੀ ਸੱਚ ਸਮਾਇਆ।
1: ਮਗੇ ਨਿਰਗੁਣ